0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: FM 101 available on Shower.

0: ਉਠ ਸ਼ਾਹ ਹੁਸੈਨਾ ਵੇਖ ਲਿਆ ਸੀ ਬਦਲੀ ਬੈਠੇ ਭੇਸ ਸਾਡੀ ਜਿੰਦ ਨੂੰ ਮਾਣੀ ਕੂਕਦੀ ਏ ਸਾਂ ਰੁੱਲ ਗਏ ਵਿੱਚ ਪਰਦੇਸ ਸਾਡਾ ਹਰਦਮ ਜੀ ਕੁਰਲਾਮ ਦਾ ਸਾਡੀ ਨੀਰ ਵਗਾਵੇ ਅੱਖ ਅਸਾਂ ਜਿਉਂਦੀ ਜਾਨੇ ਮਰ ਗਏ ਸਾਡਾ ਮਾਧੂ ਹੋਇਆ ਵੱਖ ਅਸਲਾਮੋ ਅਲੈਕੁਮ ਪਾਕਿਸਤਾਨ ਸੱਜਣੋ ਅਤੇ ਮਿੱਤਰੋ ਨਿੱਕਿਓ ਅਤੇ ਵੱਡਿਓ ਸੰਗੀਓ ਅਤੇ ਬੇਲੀਓ ਤੁਸੀਂ ਸੁਣਦੇ ਹੋ ਪੇ ਰੇਡੀਓ ਪਾਕਿਸਤਾਨ FM 101 ਲਾਹੌਰ ਮੈਂ ਤੁਹਾਡਾ ਆਪਣਾ ਬੇਲੀ ਆਪਣਾ ਆਰਜੀ ਆਪਣਾ ਮਜਮਾਨ ਤਈਬ ਉਸਮਾਨ ਰੰਧਾਵਾ ਅਤੇ ਪ੍ਰੋਗਰਾਮ ਦਾ ਨਾਮ ਹੈ ਕਰੀਏ ਪਿਆਰ ਦੀਆਂ ਗੱਲਾਂ ਅੱਜ ਜਿਹੜਾ ਦਿਨ ਬੜਾ ਭਾਗਾਂ ਵਾਲਾ ਬੜਾ ਕਰਮਾਂ ਵਾਲਾ ਦਿਨ ਹੈ ਸਾਡੀ ਤੁਹਾਡੀ ਮੁਲਾਕਾਤ ਹੋ ਰਹੀ ਹੈ ਸਾਡਾ ਤੁਹਾਡਾ ਮੇਲ ਹੋ ਰਿਹਾ ਅੱਜ ਜਨਾਬਿਆਂ ਦੀ ਹਰ ਇੱਕ ਥਾਂ 'ਤੇ ਜਨਾਬ ਅਸੀਂ ਵੇਖਿਆ ਕਿ ਸਾਨੂੰ ਤੁਸੀਂ ਨਜ਼ਰ ਆਇਓ ਜਿੱਧਰ ਵੇਖਿਆ ਸੱਜਣ ਹੀ ਨਜ਼ਰ ਆਏ ਨੇ ਇੰਝ ਲੱਗਦਾ ਜਿਵੇਂ ਕੋਈ ਆਪਣੇ ਉਹ ਪ੍ਰਾਹੁਣੇ ਜਿਨ੍ਹਾਂ ਨੇ ਆਉਣਾ ਹੈ ਜਿਨ੍ਹਾਂ ਨੇ ਹਲੇ ਤੱਕ ਅਪੜੇ ਨਹੀਂ ਹਲੇ ਰਾਹਾਂ 'ਚ ਨਹੀਂ ਹਲੇ ਕਿਸੇ ਜਗ੍ਹਾ 'ਤੇ ਬੈਠੇ ਹੋਏ ਨੇ ਉਹ ਸਾਨੂੰ ਸੁਣਨਾ ਚਾਹੁੰਦੇ ਨੇ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਅਸੀਂ ਸਾਰਿਆਂ ਨੂੰ ਅਸੀਂ ਜੀਆਂ ਨੂੰ ਆਖਦੇ ਹਾਂ ਉਹ ਲੋਕ ਜਿਹੜੇ ਕਿਸੇ ਜਗ੍ਹਾ 'ਤੇ ਬੈਠੇ ਹੋਏ ਨੇ ਕਿਸੇ ਰਸਤੇ ਦੇ ਵਿੱਚ ਨੇ ਕਿਸੇ ਥਾਂ 'ਤੇ ਜਨਾਬ ਸਾਡੇ ਨਾਲ ਜਿਹੜਾ ਨੇ ਇਸ ਵਕਤ ਜੁੜੇ ਨੇ ਅਸੀਂ ਉਹਨਾਂ ਨੂੰ ਵੈਲਕਮ ਆਖਾਂਗੇ ਖੁਸ਼ ਆਮਦੀਦ ਆਖਾਂਗੇ ਸਾਡਾ ਥੋੜ੍ਹਾ ਮੇਲ ਵੈਸੇ ਤਾਂ ਪੂਰੀ ਜ਼ਿੰਦਗੀ ਦਾ ਵੈਸੇ ਤਾਂ ਸਾਰੀ ਜ਼ਿੰਦਗੀ ਜਿਹੜੀ ਨਾ ਇਨਸ਼ਾਅੱਲਾ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਲੇਕਿਨ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਠੀਕ 3 ਵਜੇ ਤਾਈਂ ਜਨਾਬ ਹੁੰਦੇ ਹਾਂ ਔਰ ਤੁਸੀਂ ਇਸ ਸਾਥ ਨੂੰ ਖੂਬਸੂਰਤ ਬਣਾਉਂਦੇ ਹੋ ਆਪਣੀ ਗੱਲਬਾਤ ਦੇ ਨਾਲ ਆਪਣੀ ਸਾਂਝ ਦੇ ਨਾਲ ਤੁਸੀਂ ਦੱਸੋ ਤੁਹਾਡੀ ਈਦ ਵਧੀਆ ਲੰਘ ਗਈ ਹੈ ਸਾਡੇ ਤੋਂ ਬਗੈਰ ਜਿਹੜੀ ਲੰਘ ਜੇ ਉਹ ਈਦ ਹੁੰਦੀ ਹੈ ਕਿ ਦੀਦ ਹੁੰਦੀ ਜਿਹੜੀ ਸਾਡੇ ਤੋਂ ਬਗੈਰ ਲੰਘ ਜੇ ਉਹ ਕਾਹਦੀ ਈਦ ਹੈ ਜਿਹੜੀ ਤੁਹਾਡੇ ਤੋਂ ਬਗੈਰ ਲੰਘ ਜੇ ਉਹ ਕਾਹਦੀ ਈਦ ਹੈ ਇਸ ਬਾਰੇ ਜਨਾਬ ਤੁਸੀਂ ਗੱਲਬਾਤ ਕਰਨੀ ਕੋਈ ਚਾਨਣ ਪਾਉਣਾ ਮੈਂ ਕਿਹਾ ਕੋਈ ਰੋਸ਼ਨੀ ਜਿਹੜੀ ਇਹਦੇ 'ਤੇ ਪਾਣੀ ਹੈ ਤੁਸੀਂ ਅਤੇ ਜਿਹੜੇ ਸਾਡੇ ਬਜ਼ੁਰਗ ਨੇ ਠੀਕ ਠਾਕ ਨੇ ਉਹਨਾਂ ਦੀ ਜਨਾਬ ਈਦ ਚੰਗੀ ਗੁਜ਼ਰ ਗਈ ਹੈ ਜਨਾਬ ਕੁਝ ਲੋਕ ਜਿਹੜੇ ਨੇ ਹਲੇ ਵੀ ਇੱਕ ਦੂਜੇ ਨੂੰ ਪੁੱਛ ਰਹੇ ਤੁਹਾਡੀ ਫਰਿੱਜ 'ਚ ਜਗ੍ਹਾ ਹੈ ਵੇ ਅਤੇ ਮੈਂ ਕਹਿੰਦਾ ਛੱਡ ਦਿਓ ਇਹ ਕੰਮ ਇੰਨੇ ਦਿਨ ਲੰਘਣ ਤੋਂ ਬਾਅਦ ਵੀ ਬੰਦਾ ਕਿਸੇ ਨੂੰ ਪੁੱਛੇ ਤੁਹਾਡੀ ਫਰਿੱਜ 'ਚ ਜਗ੍ਹਾ ਹੈ ਅਤੇ ਫਿਰ ਮੈਂ ਗੱਲ ਤਾਂ ਬੜੀ ਮਾੜੀ ਹੈ ਨਾ ਅੱਜ ਟੌਪਿਕ ਵੀ ਕੋਈ ਇੰਝ ਦਾ ਹੀ ਲੈ ਕੇ ਆਇਆ ਲੇਕਿਨ ਟੌਪਿਕ ਸ਼ੌਪਿਕ ਜਿਹੜੀਆਂ ਚੀਜ਼ਾਂ ਨੇ ਉਹ ਬਾਅਦ 'ਚ ਅਸੀਂ ਡਿਸਕਸ ਕਰਾਂਗੇ ਛੇਤੀ ਛੇਤੀ ਆਓ ਸਾਡੇ ਨਾਲ ਆ ਕੇ ਰਲਤ ਕਰੋ ਜੁੜੋ ਸਾਨੂੰ ਆਪਣੇ ਹੋਣ ਦਾ ਦੱਸੋ ਉਹਦੇ ਵਾਸਤੇ ਤਰੀਕਾਕਾਰ ਬੜਾ ਹੀ ਆਸਾਨ ਹੈ ਪਹਿਲਾ ਤਰੀਕਾ ਕਿ ਸਾਨੂੰ ਮੈਸੇਜ ਕਰ ਸਕਦੇ ਹੋ ਸਾਨੂੰ ਜਨਾਬ ਤੁਸੀਂ ਜਿੱਥੇ ਜਾ ਕੇ ਮੈਸੇਜ ਲਿਖਦੇ ਹੋ ਮੋਬਾਈਲ ਦੇ ਰਾਈਟ ਮੈਸੇਜ ਆਪਸ਼ਨ 'ਤੇ ਜਾ ਕੇ ਲਿਖਣਾ FM 101 L ਥੋੜ੍ਹੀ ਜਿਹੀ ਸਪੇਸ ਦੇ ਕੇ ਆਪਣਾ ਨਾਮ ਲਿਖਣਾ ਫਿਰ ਥੋੜ੍ਹੀ ਜਿਹੀ ਜਗ੍ਹਾ ਛੱਡ ਕੇ ਆਪਣਾ ਪੈਗਾਮ ਲਿਖਣਾ ਅਤੇ ਉਹਨੂੰ ਕਰ ਦੇਣਾ 4471 ਯਾਨੀ ਕਿ 4471 'ਤੇ ਦੂਸਰਾ ਤਰੀਕਾ ਇਹ ਵੇ ਕਿ FM 101 ਲਾਹੌਰ ਦਾ ਓਫਿਸ਼ੀਅਲ ਪੇਜ ਬਣਿਆ ਫੇਸਬੁੱਕ ਦਾ ਉੱਥੇ ਆਓ ਅਸੀਂ ਅਜੇ ਪੋਸਟ ਵੀ ਇੱਕ ਨਵੀਂ ਜੀ ਲਾਈ ਨਵੇਕਲੀ ਜੀ ਇੱਕ ਪੋਸਟ ਹੈ ਉਹਦੇ ਥੱਲੇ ਲਾਈਕ ਕਰ ਦਿਓਗੇ ਅਤੇ ਮੈਂ ਕਿਹਾ ਬੱਲੇ ਬੱਲੇ ਹੋ ਜਾਏਗੀ ਸਾਡੀ ਟੋਰ ਬਣ ਜਾਏਗੀ ਸਾਨੂੰ ਸਾਰੇ ਲੋਕ ਜਨਾਬ ਆਖਣਗੇ ਬੱਲੇ ਬੱਲੇ ਕਿਆ ਬਾਤ ਜਨਾਬ ਅੱਜ ਇੰਨੇ ਲਾਈਕਸ ਆਏ ਨੇ ਅੱਜ ਕੱਲ੍ਹ ਬੰਦੇ ਦਾ ਕਿਰਦਾਰ ਜਿਹੋ ਜਿਹਾ ਮਰਜ਼ੀ ਹੋਵੇ ਲੇਕਿਨ ਮੈਂ ਕਿਹਾ ਅੱਜ ਇੰਨਾ ਮਰਜ਼ੀ ਜੋ ਬੰਦਾ ਮਰਜ਼ੀ ਕਰ ਲਵੇ ਅੱਜ ਉਹ ਲਾਈਕਸ ਨੇ ਕਮੈਂਟਸ ਨੇ ਇਹਨਾਂ ਨੂੰ ਜਨਾਬਿਆਂ ਲੋਕ ਤਰਜੀਹ ਦਿੰਦੇ ਨੇ ਲੇਕਿਨ ਤੁਸੀਂ ਮੈਨੂੰ ਪਤਾ ਹੈ ਤੁਸੀਂ ਇਹਨੂੰ ਤਰਜੀਹ ਨਹੀਂ ਦਿੰਦੇ ਲੇਕਿਨ ਇਹਦੇ 'ਤੇ ਜਾ ਕੇ ਜਿਹੜਾ ਤੁਸੀਂ ਲਾਈਕ ਵਗੈਰਾ ਕਰੋ ਤਾਂ ਕਿ ਸਾਡੀ ਵੀ ਗੱਲਬਾਤ ਜਿਹੜੀ ਉਹ ਵਧੇ ਔਰ ਤੀਸਰਾ ਔਰ ਆਖਰੀ ਤਰੀਕਾ ਹੈ ਕਿ 04-41-00-0010 ਸਾਡਾ ਟੈਲੀਫੋਨ ਨੰਬਰ ਹੈ ਉਹਦੇ 'ਤੇ ਤੁਸੀਂ ਆ ਕੇ ਗੱਲਬਾਤ ਕਰਕੇ ਆਪਣਾ ਮੈਸੇਜ ਹੈ ਸਾਨੂੰ ਰਿਕਾਰਡ ਕਰਾਓ ਤਾਂ ਕਿ ਤੁਹਾਡੀ ਜਿਹੜੀ ਸਾਂਝ ਪ੍ਰੋਗਰਾਮ ਹੈ ਸ਼ਾਮਿਲ ਕਰੀਏ ਸਾਨੂੰ ਪਤਾ ਲੱਗੇ ਕਿ ਅਸੀਂ ਇਕੱਲੇ ਨਹੀਂ ਕਲਮ ਇਕੱਲੇ ਨਹੀਂ ਇਸ ਦੁਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਇਸ ਜਨਾਬੇ ਵਾਲੀ ਥਾਂ 'ਤੇ ਅਸੀਂ ਇਕੱਲੇ ਨਹੀਂ ਬਲਕਿ ਤੁਸੀਂ ਸਾਡੇ ਨਾਲ ਹੋ ਸੁਣਦੇ ਰਹਿਣਾ ਰੇਡੀਓ ਪਾਕਿਸਤਾਨ FM 101 ਲਾਹੌਰ
1: ਯਾਨੀ ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਇਨਸਾਨ ਆਪਣੇ ਆਪ ਨੂੰ ਬੜੀ ਤੋਪ ਚੀਜ਼ ਸਮਝਦਾ ਹੈ ਲੇਕਿਨ ਜੈਸੇ ਜੈਸੇ ਸ਼ਊਰ ਕੀ ਮੰਜ਼ਿਲੇ ਤੈਅ ਕਰਤਾ ਹੈ ਆਪਣੇ ਅਸਲ ਮਕਾਮ ਸੇ ਆਗਾਹ ਹੋਣੇ ਲੱਗਦਾ ਹੈ ਕੁਛ ਐਸਾ ਹੀ ਕਲਾਮ ਹੈ

ਜੀ ਜਨਾਬ, ਵੈਲਕਮ ਬੈਕ ਅਤੇ ਸਤਿ ਬਿਸਮਿਲ੍ਲਾ ਜੀ ਇਹਨੂੰ ਸੱਜਣੋ ਅਤੇ ਮਿੱਤਰੋ, ਨਿੱਕੀ ਅਤੇ ਵੱਡੀ ਹੋ, ਤੁਸੀਂ ਸੁਣਦੇ ਹੋ ਫਿਰ ਰੇਡੀਓ ਪਾਕਿਸਤਾਨ FM 101 ਲਾਹੌਰ। ਮੈਂ ਤੁਹਾਡਾ ਆਪਣਾ ਮੇਜ਼ਬਾਨ, ਆਪਣਾ ਆਰਜੇ, ਆਪਣਾ ਮਜਮਾਨ ਤਈਬ ਉਸਮਾਨ ਰੰਧਾਵਾ। ਦਿਨ ਅੱਜ ਮੰਗਲਵਾਰ ਦਾ, ਅਤੇ ਅੱਜ ਜਨਾਬ ਤੁਹਾਨੂੰ ਪਤਾ ਜੇਠ ਦੀ ਕਿਹੜੀ ਤਰੀਕ ਹੋ ਗਈ, ਹਲੇ ਜੇਠ ਹੈ ਅਤੇ ਇਹ ਹਿਸਾਬ ਹੈ, ਅਤੇ ਅੱਗੇ ਹਾੜ ਜਿਹੜਾ ਪੂਰਾ ਮਹੀਨਾ ਪਿਆ ਜਨਾਬਿਆਂ ਲਈ, 19 ਹੋ ਗਈ ਅੱਜ ਜੇਠ ਦੀ, ਅਤੇ 2 ਅੱਜ ਜੂਨ ਹੈਗੀ ਹੈ, ਔਰ 16 ਜ਼ਿਲਹਜ ਹੈ। ਅਤੇ ਇਸੇ ਤਰ੍ਹਾਂ ਜਨਾਬਿਆਂ ਲਈ ਇਹ ਪ੍ਰੋਗਰਾਮ ਜਿਹੜਾ ਚੱਲਦਾ ਹੈ, ਇਹ ਪ੍ਰੋਗਰਾਮ ਟੁਰਦਾ ਹੈ, ਇਹ ਪ੍ਰੋਗਰਾਮ ਜਿਹੜਾ ਇਹਨੂੰ ਨਸ਼ਰ ਕੀਤਾ ਜਾਂਦਾ ਤੁਹਾਡੀ ਸਾਂਝ ਦੇ ਨਾਲ, ਔਰ ਤੁਹਾਡੀ ਗੱਲਬਾਤ ਦੇ ਨਾਲ, ਤੁਹਾਡੀ ਜਿਹੜੀ ਹੈ ਸਾਡੇ ਤੱਕ ਜਿਹੜੀ ਪੋਇਟਰੀ ਆਉਂਦੀ ਹੈ, ਤੁਹਾਡੇ ਜਿਹੜੇ ਮੈਸੇਜ ਆਉਂਦੇ ਨੇ, ਤੁਹਾਡੇ ਜਿਹੜੇ ਖਤ ਪੱਤਰ ਆਉਂਦੇ ਨੇ, ਤੁਹਾਡੀਆਂ ਚਿੱਠੀਆਂ ਜਿਹੜੀਆਂ ਉਹ ਬੜੀਆਂ ਕੀਮਤੀ ਹੁੰਦੀਆਂ। ਅੱਜ ਤਾਂ ਫੁੱਲਾਂ ਨੇ ਆਖਿਆ ਖੁਸ਼ਬੋ ਨੂੰ, ਖੁਸ਼ਬੋ ਨੇ ਆਖਿਆ ਦਰਖਤਾਂ ਨੂੰ, ਦਰਖਤਾਂ ਨੇ ਆਖਿਆ ਜਿਹੜੇ ਆਲ ਦੁਆਲ ਦੇ ਸਾਰੇ ਮੌਸਮ ਨੂੰ, ਕਿ ਅੱਜ ਜਿਹੜਾ ਮੰਗਲ ਹੈ, ਔਰ ਅੱਜ ਸੱਜਣਾਂ ਦੇ ਨਾਲ ਮੁਲਾਕਾਤ ਹੋਣੀ ਹੈ, ਔਰ ਸੱਜਣ ਜਿੱਥੇ ਜਿੱਥੇ ਬਹਿੰਦੇ ਨੇ ਸਾਨੂੰ ਜਨਾਬਿਆਂ ਲਈ ਹਰ ਉਹ ਥਾਂ ਦੇ ਨਾਲ ਬੜਾ ਪਿਆਰ ਹੈ, ਜਿੱਥੇ ਕੋਈ ਸਾਡਾ ਆਪਣਾ ਰਹਿੰਦਾ ਹੋਵੇ, ਵੱਸਦਾ ਹੋਵੇ, ਉੱਥੇ ਬਹਿ ਕੇ ਸਾਡੇ ਨਾਲ ਗੱਲਬਾਤ ਕਰਦਾ ਹੋਵੇ, ਉਸ ਥਾਂ ਦੇ ਨਾਲ ਬੜਾ ਜਿਹੜਾ ਲਗਾਓ ਹੋ ਜਾਂਦਾ। ਕਦੀ ਕਦੀ ਬੰਦਾ ਕਿਸੇ ਜਗ੍ਹਾ ਤੋਂ ਲੰਘੇ ਅਤੇ ਬੰਦਾ ਇੱਕ ਤਾਂ ਇੱਕ ਐਸੀ ਜਗ੍ਹਾ, ਯਾਨੀ ਨਾ ਮੈਂ ਜਦੋਂ ਆਪਣਾ ਦੌਰ ਜਿਹੜਾ ਸਟੂਡੈਂਟ ਵਾਲਾ ਜਿਹੜਾ ਨਾ ਲਾਈਫ ਜਿਹੜੀ ਹੈ, ਸਟੂਡੈਂਟ ਲਾਈਫ, ਤੁਹਾਨੂੰ ਪਤਾ ਕਿ ਬੜੀ ਅੱਛੀ ਜਿਹੜੀ ਯਾਦਗਾਰ ਲਾਈਫ ਹੁੰਦੀ ਹੈ, ਔਰ ਉੱਥੇ ਤੁਸੀਂ ਨਾ ਅਕਸਰ ਉਕਾਸ ਜਿਹੜਾ ਨਾ ਕਿਸੇ ਐਸੀ ਜਗ੍ਹਾ 'ਤੇ ਬਹਿੰਦੇ ਹੋ ਕਿ ਜਿੱਥੇ ਜਿਹੜਾ ਨਾ ਸ਼ੋਰ ਨਾ ਹੋਵੇ, ਜਿੱਥੇ ਆਰਾਮ ਸਕੂਨ ਨਾਲ ਤੁਸੀਂ ਪੜ੍ਹ ਸਕੋ, ਕੁਦਰਤ ਜਿਹੜੀ ਤੁਹਾਡੇ ਬੜੀ ਕਰੀਬ ਹੁੰਦੀ ਹੈ, ਜਿਵੇਂ ਕੋਈ ਪਾਰਕ ਹੋਵੇ, ਜਿਵੇਂ ਕੋਈ ਐਸੀ ਥਾਂ ਹੋਣ, ਜਿਸ ਤਰ੍ਹਾਂ ਜਿਹੜਾ ਨਾ ਮਕਬਰਾ ਜਿਹੜਾ ਨਾ ਤੁਸੀਂ ਮਕਬਰੇ ਦੇਖੋ, ਅਤੇ ਮਕਬਰੇ ਦੇ ਵਿੱਚ ਨਾ ਬੜੀ ਖੂਬਸੂਰਤ ਜਿਹੀ ਜਗ੍ਹਾ ਕਾਸ਼ਾ ਲੱਗੀ ਹੈ, ਔਰ ਮਕਬਰਾ ਜਹਾਂਗੀਰ, ਔਰ ਉੱਥੇ ਜਨਾਬ ਦਰਖਤ ਨੇ, ਦਰਖਤਾਂ ਦੀ ਛਾਂ ਨੇ, ਇੰਨਾ ਰਸ਼ ਨਹੀਂ ਹੁੰਦਾ ਹੈ, ਬੜਾ ਤੁਹਾਨੂੰ ਪੀਸਫੁੱਲ ਜਿਹੜਾ ਮਾਹੌਲ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ, ਔਰ ਉੱਥੇ ਤੁਸੀਂ ਜਾਂਦੇ ਹੋ ਜਾ ਕੇ ਜਿਹੜਾ ਇੱਕ ਨਾ ਢੋ ਲਾ ਕੇ, ਟੇਕ ਲਾ ਕੇ, ਜਿਹੜਾ ਜਿਵੇਂ ਅਸੀਂ ਆਮ ਤੌਰ 'ਤੇ ਕੋਈ ਪ੍ਰਾਹੁਣਾ ਆਏ ਤਾਂ ਉਹਨੂੰ ਸਰਾਣਾ ਰੱਖ ਲਓ ਜੀ, ਜਾਂ ਤਕੀਆ ਰੱਖ ਲਓ, ਟੇਕ ਲਾ ਲਵੋ, ਉੱਥੇ ਤੁਸੀਂ ਆਪ ਹੀ ਸਾਰਾ ਕੁਝ ਹੁੰਦੇ ਹੋ, ਔਰ ਤੁਸੀਂ ਜਨਾਬ ਟੇਕ ਲਾ ਕੇ ਦਰਖਤ ਦੇ ਨਾਲ ਛਾਂ ਦੇ ਵਿੱਚ ਬਹਿ ਕੇ ਜਦੋਂ ਤੁਸੀਂ ਪੜ੍ਹਦੇ ਹੋ, ਤਾਂ ਮੈਂ ਨਾਲ ਸਵਾਦ ਹੁੰਦਾ, ਔਰ ਉਹ ਚੀਜ਼ ਯਾਦ ਵੀ ਰਹਿੰਦੀ, ਕਿਉਂਕਿ ਆਲ ਦੁਆਲੇ ਜਿਹਾ ਨਾ ਸਬਜ਼ਾ ਹੁੰਦਾ, ਸਬਜ਼ੇ ਦੇ ਨਾਲ ਜਨਾਬ ਤੁਹਾਡੀ ਅੱਖਾਂ ਨੂੰ ਵੀ ਜਿਹੜਾ ਤਵਾਨਾਈ ਮਿਲਦੀ ਹੈ, ਔਰ ਅੱਲਾਹ ਤਾਲਾ ਦੀ ਜ਼ਾਤ ਨੇ ਉਹਦੇ ਵਿੱਚ ਬੜੇ ਖੂਬਸੂਰਤ ਜਿਹੜੇ ਅਜਜ਼ਾ ਜਿਹੜੇ ਪਾਏ ਨੇ, ਜਿਹੜੇ ਕਿ ਸਾਡੀਆਂ ਅੱਖਾਂ ਨੂੰ ਮਜ਼ੀਦ ਜਿਹੜਾ ਰੋਸ਼ਨ ਕਰ ਦਿੰਦੇ ਨੇ, ਔਰ ਉਹਦੇ ਨਾਲ ਇੱਕ ਤਾਂ ਉਹ ਚੀਜ਼ ਹੈ ਕਿ ਤੁਹਾਨੂੰ ਚੀਜ਼ਾਂ ਜਿਹੜੀਆਂ ਯਾਦ ਰਹਿੰਦੀਆਂ, ਕੁਝ ਲੋਕ ਹੁੰਦੇ ਨੇ ਉਹ ਮਾਹੌਲ ਜਿਹੜਾ ਉਹਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ, ਕਦੀ ਬਾਹਰ ਟੁਰ ਗਏ, ਕਦੀ ਜਿਨ੍ਹਾਂ ਨੂੰ ਪਤਾ ਜਿਨ੍ਹਾਂ ਦਾ ਆਪਣਾ ਇੱਕ ਮਿਸ਼ਨ ਹੈ, ਆਪਣਾ ਫੋਕਸ ਉਹਨਾਂ ਨੇ ਰੱਖਣਾ ਹੁੰਦਾ ਆਪਣੇ ਕਿਸੇ ਗੋਲ ਦੇ ਉੱਤੇ, ਉਹਨੇ ਕਿਹਾ ਤੈਨੂੰ ਰੱਖਿਆ ਮੈਂ ਫੋਕਸ 'ਤੇ, ਸਾਰੀ ਦੁਨੀਆ ਬੁਲਾਰ ਕਰਕੇ ਉਹ ਸਾਫ ਹੋ ਜਾਂਦਾ। ਕਦੀ ਕਦੀ ਇੰਝ ਹੋ ਜਾ, ਮੈਨੂੰ ਅਕਸਰ ਗੱਲ ਲੋਕ ਕਹਿੰਦੇ ਨੇ ਕਿ ਬਾਈ ਤੁਸੀਂ ਸ਼ਾਇਰੀ ਕਿਦੋਂ ਬਹਿ ਕੇ ਯਾਦ, ਉਹ ਸ਼ਾਇਰੀ ਯਾਦ ਹੁੰਦੀ ਨਹੀਂ ਹੈ, ਇਹ ਆਪਣੇ ਆਪ ਜਿਹੜਾ ਨਾ ਹੋ ਜਾਂਦਾ ਜੋ। ਚਲੋ ਕੋਈ ਗੱਲ ਨਹੀਂ ਜਨਾਬ ਵਾਲੀ, ਸਾਡੇ ਨਾਲ ਆ ਕੇ ਰਲਤ ਕਰੋ, ਸਾਂਝ ਪਾਓ, ਆਪਣੀਆਂ ਚਿੱਠੀਆਂ ਜਿਹੜੀਆਂ ਉਹ ਜਨਾਬ ਸਾਡੇ ਤੱਕ ਕਰ ਲਓ। ਸਭ ਤੋਂ ਪਹਿਲਾਂ ਜਿਹੜਾ ਜਾਣਾ ਮੋਬਾਈਲ ਦੇ ਰਾਈਟ ਮੈਸੇਜ ਆਪਸ਼ਨ ਵਿੱਚ, ਉੱਥੇ ਜਾ ਕੇ ਲਿਖਣਾ FM 101 L, ਥੋੜ੍ਹੀ ਜਿਹੀ ਜਗ੍ਹਾ ਛੱਡ ਕੇ ਆਪਣਾ ਨਾਮ ਲਿਖਣਾ, ਫਿਰ ਪੈਗਾਮ ਲਿਖਣਾ, ਉਹਨੂੰ ਕਰ ਦੇਣਾ 4471, ਯਾਨੀ ਕਿ 4471। ਅਤੇ ਦੂਸਰਾ ਤਰੀਕਾ ਹੈ ਕਿ 042-111-0001-01 ਟੈਲੀਫੋਨ ਨੰਬਰ ਹੈ, ਉਹਦੇ 'ਤੇ ਵੀ ਆ ਕੇ ਗੱਲਬਾਤ ਕਰੋਗੇ, ਸਾਨੂੰ ਜਨਾਬ ਬੜਾ ਵਧੀਆ ਲੱਗੇਗਾ। ਔਰ ਤੀਸਰਾ ਔਰ ਆਖਰੀ ਤਰੀਕਾ ਇਹ ਵੇ ਕਿ ਤੁਸੀਂ ਜਿਹੜਾ FM 101 ਲਾਹੌਰ ਦਾ ਜਿਹੜਾ ਔਫਿਸ਼ੀਅਲ ਪੇਜ ਹੈਗਾ, ਜਿਹੜਾ ਸਾਡਾ ਬਣਾਇਆ ਹੋਇਆ ਸੀ ਪੇਜ, ਉੱਥੇ ਜਨਾਬ ਤੁਸੀਂ ਆ ਕੇ ਜਿਹੜਾ ਨਾ ਲੱਭਣਾ ਪੇਜ ਨੂੰ, ਪੇਜ ਜਦੋਂ ਲੱਭੋਗੇ ਤਾਂ ਸਾਡਾ ਜਨਾਬ ਤੁਹਾਡੇ ਸਾਹਮਣੇ ਪੋਸਟਰ ਆ ਜਾਏਗਾ, ਫੋਟੋ ਆ ਜਾਏਗੀ, ਉਹਨੂੰ ਲਾਈਕ ਕਰਨਾ, ਉਹਦੇ ਥੱਲੇ ਕਮੈਂਟ ਕਰਨਾ, ਅਸੀਂ ਉਹਨੂੰ ਜਨਾਬ ਜ਼ਰੂਰ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ, ਕਿਉਂਕਿ ਤੁਹਾਡੇ ਜਿਹੜੇ ਇਕੱਲੇ ਹੋਏ ਮੈਸੇਜ ਹੁੰਦੇ ਨੇ, ਖੱਤ ਹੁੰਦੇ ਨੇ, ਚਿੱਠੀਆਂ ਹੁੰਦੀਆਂ, ਉਹ ਜਨਾਬ ਇਸ ਪ੍ਰੋਗਰਾਮ ਦੀ ਰੌਣਕ ਹੁੰਦੀ ਹੈ, ਜ਼ੀਨਤ ਹੁੰਦੀ ਹੈ, ਉਹਦੇ ਤੋਂ ਬਗੈਰ ਅਸੀਂ ਕੁਝ ਨਹੀਂ, ਜੇ ਉਹ ਨਾ ਹੋਣ ਤਾਂ ਗੱਲਬਾਤ ਨਹੀਂ ਹੈਗਾ ਚੱਲਦੀ ਹੈ। ਲਓ ਜੀ, ਇੱਕ ਬੜਾ ਹੀ ਖੂਬਸੂਰਤ ਜਿਹਾ ਟਰੈਕ ਸੁਣਦੇ ਰਹਿਣਾ ਰੇਡੀਓ ਪਾਕਿਸਤਾਨ FM 101 ਲਾਹੌਰ।

ਲੋ ਜੀ ਦਿਨਾਂ ਦਾ ਇਹ ਹਾਲ ਹੈ ਤੇ ਈਦ ਦਾ ਕੀ ਹਾਲ ਹੋਏਗਾ ਜੇਕਰ ਕਿਸੇ ਤੋਂ ਬਗੈਰ ਈਦ ਲੰਘਾਣੀ ਪੈ ਜੇ ਤੇ ਮੈਂ ਕਿਹਾ ਈਦ ਜਿਹੜੀ ਹੈ ਕਿਹੋ ਜਿਹੀ ਬੰਦੇ ਦੀ ਲੰਘਦੀ ਹੈ ਔਰ ਸੱਜਣ ਮਿੱਤਰ ਪਿਆਰੇ ਆਪਣੇ ਕੋਲ ਨਾ ਹੋਣ ਜਿਹੜੇ ਪ੍ਰਦੇਸ਼ ਵਿੱਚ ਵਸਣ ਵਾਲੇ ਲੋਕ ਨੇ ਉਹ ਆਲ ਦੁਆਲੇ ਨਾ ਹੋਣ ਉਹ ਕੋਲ ਨਾ ਹੋਣ ਅਤੇ ਬੰਦੇ ਦੀ ਖੁਸ਼ੀ ਜਿਹੜੀ ਹੈ ਉਸ ਤਰ੍ਹਾਂ ਨਹੀਂ ਹੁੰਦੀ ਹੈ ਜਿਸ ਤਰ੍ਹਾਂ ਹੋਣੀ ਚਾਹੀਦੀ ਹੈ ਵੈਸੇ ਜਿਹੜਾ ਈਦ ਹੋਵੇ ਕੋਈ ਖੁਸ਼ੀ ਹੋਵੇ ਉਹਨੂੰ ਬੜੇ ਅੱਛੇ ਤਰੀਕੇ ਦੇ ਨਾਲ ਇੰਜੋਏ ਕਰਨਾ ਚਾਹੀਦਾ ਕੁਝ ਲੋਕ ਜਿਹੜੇ ਨਾ ਉਹ ਛੋਟੀ ਜਿਹੀ ਖੁਸ਼ੀ ਨੂੰ ਵੀ ਬਹੁਤ ਵੱਡੀ ਜਿਹੜੀ ਉਹ ਬਣਾ ਕੇ ਜਨਾਬਿਆਂ ਲਈ ਉਹ ਇੰਜੋਏ ਕਰਦੇ ਨੇ ਸੈਲੀਬ੍ਰੇਟ ਕਰਦੇ ਨੇ ਮਿਲਦੇ ਨੇ ਰਲ ਮਿਲ ਪੈਂਦੇ ਨੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਖੁਸ਼ੀ ਕੀ ਹੁੰਦੀ ਹੈ ਰਲ ਮਿਲ ਬਹਿ ਕੇ ਇੱਕ ਦੂਸਰੇ ਦੇ ਦੁੱਖ ਸੁੱਖ ਵੰਡਣਾ ਔਰ ਜੇਕਰ ਕੋਈ ਪਵੇ ਹੀ ਨਾ ਕੋਲ ਕੋਈ ਗੱਲ ਕਰੇ ਹੀ ਨਾ ਜਿਵੇਂ ਹੁਣ ਤੁਸੀਂ ਨਹੀਂ ਕਰਦੇ ਪਏ ਲੇਕਿਨ ਕੁਝ ਇਹੋ ਜਿਹੇ ਸੱਜਣ ਮਿੱਤਰ ਪਿਆਰੇ ਹਨ ਜਿਹੜੇ ਜਨਾਬ ਸਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਨੇ ਉਹ ਗੱਲ ਕਰਦੇ ਨੇ ਜਿਨ੍ਹਾਂ ਦੇ ਵਿੱਚ ਜਨਾਬ ਸਭ ਤੋਂ ਪਹਿਲਾਂ ਜਿਹੜਾ ਨਾ ਉਹ ਸਾਰਮ ਸੁਭਾਨ ਸਾਹਿਬ ਨੇ ਔਰ ਉਹਨਾਂ ਨੇ ਆਖਿਆ ਤੁਹਾਡੀ ਪੂਰੀ ਟੀਮ ਨੂੰ ਜਨਾਬ ਸਾਡੇ ਵੱਲੋਂ ਜਿਹੜਾ ਨਾ ਉਹ ਸਲਾਮ ਵਾਲਿਕਮ ਸਲਾਮ ਅਤੇ ਜੀਆਂ ਨੂੰ ਬਾਈ ਸਾਰਮ ਸਾਹਿਬ ਤੁਸੀਂ ਪਹਿਲੀ ਵਾਰੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਤੁਹਾਨੂੰ ਜੀਆਂ ਨੂੰ ਆਖਦੇ ਹਾਂ ਬੜੀ ਮਿਹਰਬਾਨੀ ਔਰ ਇਸੇ ਤਰ੍ਹਾਂ ਜਨਾਬ ਇਹ ਤੁਹਾਡਾ ਆਪਣਾ ਘਰ ਹੈ ਆਪਣਾ ਵਿਹੜਾ ਇਹ ਸੁੱਖ ਦਾ ਵਿਹੜਾ ਇਹਨੇ ਹਮੇਸ਼ਾ ਜਿਹੜਾ ਸੁੱਖ ਹੀ ਸੁੱਖ ਵੰਡਿਆ ਲੇਕਿਨ ਇਹ ਵੀ ਕਿ ਤੁਸੀਂ ਸਾਡੇ ਨਾਲ ਆਪਣੇ ਦੁੱਖ ਜਿਹੜੇ ਨੇ ਉਹ ਵੀ ਤੁਸੀਂ ਸਾਂਝੇ ਕਰ ਸਕਦੇ ਹੋ ਅਸੀਂ ਤਾਂ ਜਨਾਬ ਤੁਹਾਡੇ ਦੁੱਖ ਜਿਹੜੇ ਨਾ ਅੱਲਾ ਨਾ ਕਰੇ ਕਦੀ ਤੁਹਾਨੂੰ ਦੁੱਖ ਜਿਹੜਾ ਉਹ ਜਿਹੜਾ ਮਿਲਣ ਲੇਕਿਨ ਕੋਈ ਦੁੱਖ ਸੁੱਖ ਜਿਹੜਾ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਅਸੀਂ ਤੁਹਾਡੇ ਦੁੱਖ ਸੁੱਖ ਦੇ ਸਾਥੀ ਹਾਂ ਔਰ ਤੁਸੀਂ ਸਾਡੇ ਨਾਲ ਬਹਿ ਕੇ ਆਪਣੇ ਦਿਲ ਦਾ ਹਾਲ ਜਿਹੜਾ ਉਹ ਸਾਂਝਾ ਕਰ ਸਕਦੇ ਹੋ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਇੱਕ ਦੂਸਰੇ ਦੇ ਵਾਸਤੇ ਅਸੀਂ ਆਏ ਹਾਂ ਅਸੀਂ ਜਨਾਬ ਇੱਕ ਦੂਸਰੇ ਦੀ ਗੱਲ ਸੁਣ ਸਕਦੇ ਤੁਸੀਂ ਮੇਰੀਆਂ ਸੁਣਦੇ ਹੋ ਅਸੀਂ ਤੁਹਾਡੀਆਂ ਸੁਣਦੇ ਹਾਂ ਔਰ ਇਸੇ ਤਰ੍ਹਾਂ ਸੁਣ ਸੁਣਾ ਕੇ ਹੀ ਅਸੀਂ ਆਪਣਾ ਜਿਹੜਾ ਟਾਈਮ ਜਿਹੜਾ ਉਹ ਗੁਜ਼ਾਰ ਲੈਂਦੇ ਹਾਂ ਬੜਾ ਸੋਹਣਾ ਲੰਘਦਾ ਉਹਨੇ ਕਿਹਾ ਲੰਘ ਤਾਂ ਜਾਣੀ ਸੀ ਪਰ ਉਹ ਨਾਲ ਹੁੰਦਾ ਅਤੇ ਸੋਹਣੀ ਲੰਘਣੀ ਸੀ ਹਾਏ ਕਿੰਨੇ ਜਨਾਬ ਦੁੱਖ ਨੇ ਇਸ ਦੁਨੀਆਂ ਦੇ ਵਿੱਚ ਮੁਜ਼ੰਮਲ ਨਜ਼ੀਰ ਸਾਡੇ ਨਾਲ ਮੌਜੂਦ ਨੇ ਕਹਿੰਦੇ ਨੇ ਸਲਾਮ ਅਲੈਕੁਮ ਤਈਏ ਬਾਈ ਕੀ ਹਾਲ ਹੈ ਤੁਹਾਡਾ ਠੀਕ ਠਾਕ ਹੋ ਉਹਨਾਂ ਕਿਹਾ ਜੀ ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ ਔਰ ਜਿਹੜਾ ਨਾ ਉਹਨਾਂ ਨੇ ਆਖਿਆ ਕਿ ਮੁਜ਼ੰਮਲ ਨਜ਼ੀਰ ਅਹਿਮਦ ਟੇਲਰ ਜਨਾਬ ਉਹਨਾਂ ਨੇ ਆਖਿਆ ਕਿ ਮੈਂ ਜਨਾਬ ਤੁਹਾਡਾ ਪ੍ਰੋਗਰਾਮ ਲਾਹੌਰ ਤੋਂ ਸੁਣ ਰਿਹਾ ਬੜੀ ਮਿਹਰਬਾਨੀ ਜਨਾਬ ਜਿੰਦੇ ਵਾਸਤੇ ਰਹੋ ਔਰ ਉਹਨਾਂ ਨੇ ਆਖਿਆ ਕਿ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ ਹਾਏ ਮਿੱਠੀ ਆਵਾਜ਼ ਜਿਹੜਾ ਹੋਣਾ ਵੀ ਕੋਈ ਮੈਂ ਸਮਝਣਾ ਕਿ ਬੜੀ ਵੱਡੀ ਗੱਲ ਹੈ ਔਰ ਤੁਸੀਂ ਪਹਿਲੇ ਇਨਸਾਨ ਹੋ ਜਿਹਨੇ ਇਸ ਆਵਾਜ਼ ਨੂੰ ਮਿੱਠਾ ਆਖਿਆ ਅਤੇ ਕਿਵੇਂ ਅੱਲਾਹ ਤਾਲਾ ਤੁਹਾਨੂੰ ਮਜ਼ੀਦ ਤਰੱਕੀਆਂ ਤਾਂ ਕਰੇ ਕੋਈ ਜਿਹੜਾ ਗਾਣਾ ਸ਼ਾਣਾ ਜਿਹੜਾ ਸਾਨੂੰ ਸੁਣਾ ਦਿਓ ਜਨਾਬ ਅੱਗੇ ਵੀ ਗਾਣੇ ਲਾਏ ਨੇ ਔਰ ਹੁਣ ਵੀ ਮਜ਼ੀਦ ਤੁਹਾਡੇ ਜਨਾਬ ਗਾਣੇ ਸੁਣਾਉਣੇ ਨੇ ਗਾਣੇ ਜਿਹੜੇ ਐਸੇ ਲੱਭ ਲੱਭ ਕੇ ਚੁੱਗ ਚੁੱਗ ਕੇ ਲਿਆਉਂਦੇ ਨੇ

ਇੰਜ ਤੇ ਪਿਆਰ ਦੇ ਨਾਲ ਲੋਕ ਨਾ ਕਪਾਹ ਦੇ ਫੁੱਲ ਨਹੀਂ ਚੁੱਕਦੇ ਜਿਵੇਂ ਮੈਂ ਤੁਹਾਡੇ ਵਾਸਤੇ ਗਾਣੇ ਲੱਭਣਾ ਵਾਂ। ਮੇਰੇ ਵਾਸਤੇ ਸਭ ਤੋਂ ਔਖਾ ਕੰਮ ਜਿਹੜਾ ਨਾ ਇਹ ਹੀ ਹੁੰਦਾ। ਤੁਸੀਂ ਯਕੀਨ ਕਰੋਗੇ ਕਿ ਮੈਂ ਲੋਕ ਜਿਹੜਾ ਨਾ ਪਤਾ ਨਹੀਂ ਉਸ ਤਰ੍ਹਾਂ ਹੁੰਦਾ ਕਿ ਨਹੀਂ, ਜਾਂ ਹੋਰ ਜਿਹੜੇ ਸਾਡੇ ਇੱਥੇ ਕੋਲੀਗਸ ਨੇ ਜਿਹੜੇ ਪ੍ਰੀਜੈਂਟਰਸ ਨੇ ਉਹ ਜਿਹੜਾ ਨਾ ਉਹ ਮਤਲਬ ਉਹਨਾਂ ਨੂੰ ਇੰਨੀ ਜਿਹੀ ਦਿੱਕਤ ਪੇਸ਼ ਆਉਂਦੀ ਹੈ ਕਿ ਨਹੀਂ ਆਉਂਦੀ, ਲੇਕਿਨ ਮੇਰੇ ਕੋਲ ਉਨੀ ਦੇਰ ਤੱਕ ਕੋਈ ਕੰਮ ਨਹੀਂ ਹੁੰਦਾ ਹੈ ਮੰਗਲ ਵਾਲੇ ਦਿਨ ਜਿੰਨੀ ਦੇਰ ਤੱਕ ਮੈਂ ਪ੍ਰੋਗਰਾਮ ਨਾ ਕਰ ਲਾਂ। ਗਾਣੇ ਜਨਾਬ ਉਹ ਤੁਸੀਂ ਲੱਭਣੇ ਨੇ ਔਰ ਤੁਸੀਂ ਆਪਣੇ ਮਾਹੌਲ ਦੇ ਮੁਤਾਬਕ ਆਪਣੇ, ਤੁਹਾਨੂੰ ਪਤਾ ਜਿਹੜਾ ਬੰਦਾ ਇੱਕ ਪ੍ਰੋਗਰਾਮ ਕਰ ਰਿਹਾ ਉਸ ਬੰਦੇ ਨੂੰ ਪਤਾ ਹੈ ਕਿ ਮੇਰੀ ਸਲੋਟ ਕਿਹੜੀ ਹੈ ਔਰ ਮੇਰੇ ਨਾਲ ਕਿਹੋ ਜਿਹੇ ਲੋਕ ਨੇ, ਕਿਹਾ ਯਾਨੀ ਉਹਨਾਂ ਦੀ ਜਨਾਬ ਇੱਕ ਜਿਹੜੀ ਨੇ ਪਸੰਦ ਹੈ ਨਾ ਪਸੰਦ ਕਿਹੋ ਜਿਹੀ ਹੈ। ਮੈਨੂੰ ਫਿਰ ਹਰ ਇੱਕ ਸ਼ਾਇਦ ਦਾ ਜਿਹੜਾ ਨਾ ਉਹ ਖਿਆਲ ਰੱਖਣਾ ਪੈਂਦਾ ਔਰ ਮੈਂ ਖਿਆਲ ਰੱਖ ਰੱਖ ਕੇ ਇਹਨਾਂ ਕੋ ਜਿਹੜਾ ਨਾ ਜਿਹੜਾ ਪਰੇਸ਼ਾਨ ਹੋ ਜਾਂਦਾ ਕਿ ਇਹ ਕਿਧਰੇ ਉਹਨਾਂ ਨੂੰ ਗੱਲ ਜਿਹੜੀ ਨਾ ਉਹ ਹੋ ਸਕਦਾ ਜਿਹੜੀ ਉਹ ਪਸੰਦ ਆਵੇ ਨਾ ਆਵੇ। ਬੰਦਾ ਸੋਚਦਾ ਹੀ ਹੈ ਨਾ, ਜਿਵੇਂ ਹੁਣ ਕਿਸੇ ਨੇ ਖਾਣਾ ਬਣਾਉਣਾ ਹੋਏ, ਕੁਝ ਲੋਕ ਜੇ ਸੋਚਦੇ ਨੇ ਪਤਾ ਨਹੀਂ ਹੁਣ ਅਗਲੇ ਨੂੰ ਮਜ਼ੇ ਦਾ ਲੱਗਾ, ਕੁਝ ਲੋਕ ਤਾਂ ਤਾਰੀਫ ਕਰ ਦਿੰਦੇ ਨੇ ਕਿ ਬੜਾ ਅੱਛਾ ਖਾਣਾ ਬਣਿਆ, ਬੜੀ ਅੱਛੀ ਜਨਾਬ ਹੈ ਡਿਸ਼ ਬਣੀ ਹੈ, ਬੜਾ ਜਨਾਬ ਜ਼ਬਰਦਸਤ ਜਿਹੜਾ ਖਾਣਾ ਸੀ, ਲੇਕਿਨ ਕੁਝ ਲੋਕ ਜਿਹੜਾ ਨਾ ਉਹ ਤਾਰੀਫ ਵੀ ਕਰਨਾ ਜਿਹੜਾ ਪਸੰਦ ਨਹੀਂ ਕਰਦੇ ਹੈ। ਅਤੇ ਕੁਝ ਲੋਕ ਦੱਸ ਛੱਡਦੇ ਇਹ ਜਿਹੜੀ ਚੀਜ਼ ਇਹਦੇ ਵਿੱਚ ਘੱਟ ਸੀ, ਇਹ ਵੱਧ ਸੀ, ਇਹ ਸੀ, ਇਹ ਸੀ, ਅਤੇ ਖੈਰ ਇਹ ਚੀਜ਼ਾਂ ਜਿਹੜੀਆਂ ਤੁਸੀਂ ਸਾਨੂੰ ਪ੍ਰੋਗਰਾਮ ਵਿੱਚ ਦੱਸ ਸਕਦੇ ਹੀ ਕਿ ਚਲੋ ਤੁਹਾਨੂੰ ਕੋਈ ਅਸੀਂ ਜਿਹੜਾ ਨਾ ਉਹ ਡਿਸ਼ ਤਾਂ ਨਹੀਂ ਪਕਾ ਕੇ ਦੇ ਸਕਦੇ, ਲੇਕਿਨ ਇਹ ਸਾਡਾ ਪ੍ਰੋਗਰਾਮ ਇਹ ਪੱਕਦਾ ਰਹਿੰਦਾ ਨਾਲੋਂ ਨਾਲ, ਜਿਵੇਂ ਤੁਸੀਂ ਸਾਨੂੰ ਦੱਸੋਗੇ ਉਹਦੇ ਮੁਤਾਬਕ ਜਨਾਬ ਅਸੀਂ ਪ੍ਰੋਗਰਾਮ ਜਿਹੜਾ ਨਾ ਉਹ ਅਸੀਂ ਪਕਾਵਾਂਗੇ ਆਪਣਾ। ਜਿਵੇਂ ਨਿੱਕਿਆ ਹੁੰਦੇ ਅਸੀਂ ਸਬਕ ਪਕਾਉਂਦੇ ਸਨ, ਇੰਝ ਅਸੀਂ ਆਪਣਾ ਪ੍ਰੋਗਰਾਮ ਪਕਾਵਾਂਗੇ, ਇਹਨੂੰ ਭੁੰਨਾਂਗੇ, ਚੰਗਾ ਤੜਕਾ ਲਾਵਾਂਗੇ ਇਹਨੂੰ ਜਨਾਬ, ਅੱਛੇ ਤਰ੍ਹਾਂ ਜਿਹੜਾ ਨਾ ਰਿੰਨਾਂਗੇ, ਅਤੇ ਫਿਰ ਜਾ ਕੇ ਜਿਹੜਾ ਤੁਹਾਨੂੰ ਸਵਾਦ ਆਏਗਾ। ਅਤੇ ਸਵਾਦ ਕਿਉਂ ਨਾ ਆਵੇ ਜਦੋਂ ਅਸੀਂ ਗਾਣਾ ਜਿਹੜਾ ਇੱਕ ਇਹੋ ਜਿਹਾ ਲੱਭਿਆ ਕਿ ਉਹ ਤੁਹਾਨੂੰ ਆਉਣਾ ਹੀ ਆਉਣਾ ਪਸੰਦ, ਉਹਦੀ ਵਜ੍ਹਾ ਹੈ ਕਿ ਇਹਦੀਆਂ ਯਾਦਾਂ ਜਿਹੜੀਆਂ ਸਾਨੂੰ ਬੜੀਆਂ ਯਾਦ ਰਹਿ ਗਈਆਂ, ਯਾਦਾਂ ਜਿਹੜੀਆਂ ਨੇ ਉਹਨਾਂ ਨੂੰ ਹਮੇਸ਼ਾ ਜਿਹੜਾ ਯਾਦ ਕਰ ਕਰ ਬੰਦਾ ਜਿਹੜਾ ਨਾ ਉਹ ਪਰੇਸ਼ਾਨ ਵੀ ਹੁੰਦਾ ਲੇਕਿਨ ਖੁਸ਼ ਵੀ ਹੁੰਦਾ।

ਜੀ ਜਨਾਬ, ਜਿਹੜੇ ਜਿਹੜੇ ਸੱਜਣ ਮਿੱਤਰ ਪਿਆਰੇ ਸਾਡੇ ਤੋਂ ਕਦੀ ਕਦੀ ਦੂਰ ਹੋ ਜਾਂਦੇ ਨੇ, ਨਾ ਚਾਹੁੰਦੇ ਆਇਆਂ ਵੀ, ਇੱਕ ਹੋਰ ਗੱਲ ਏ, ਮੈਂ ਜਿਹੜੀ ਗੱਲ ਜਿਹੜੀ ਉਹ ਮੈਂ ਵੇਖੀ, ਜੋ ਮੈਂ ਫੀਲ ਕੀਤਾ, ਜੋ ਮੈਨੂੰ ਮਹਿਸੂਸ ਹੋਇਆ, ਮੇਰਾ ਦਿਲ ਦੇ ਵਿੱਚ ਨਾ ਇੱਕ ਅਹਿਮ ਦੀ ਗੱਲ ਕਿ ਜੋ ਮੇਰੇ ਦਿਲ 'ਚ ਹੋਵੇ ਨਾ ਮੈਂ ਕਰ ਲੈਂਦਾ ਵਾਂ, ਭਾਵੇਂ ਤੁਹਾਡੇ ਨਾਲ ਕਰਾਂ ਜਾਂ ਕਿਸੇ ਹੋਰ ਦੇ ਨਾਲ ਕਰਾਂ, ਲੇਕਿਨ ਦਿਲ ਦੇ ਵਿੱਚ ਗੱਲ ਨਹੀਂ ਰੱਖਦਾ। ਈਦ ਜਿਹੜੀ ਹੈ, ਅਗਰ ਈਦ ਦੇ ਉੱਤੇ ਵੀ ਅਸੀਂ ਇੱਕ ਦੂਜੇ ਨਾਲ ਰਲ ਮਿਲ ਨਹੀਂ ਪੈਣਾ, ਇੱਕ ਦੂਸਰੇ ਦੇ ਨਾਲ ਅਸੀਂ ਆਪਣੀ ਖੁਸ਼ੀ ਜਿਹੜੀ ਸਾਂਝੀ ਨਹੀਂ ਕਰਨੀ, ਪਹਿਲਾਂ ਲੋਕ ਹੁੰਦਾ ਸੀ ਇੱਕ ਦੂਜੇ ਵੱਲ ਜਾਂਦੇ ਸਨ, ਹੁਣ ਜਿਹੜਾ ਇਹ ਹੁੰਦਾ ਹੈ ਕਿ ਅਸੀਂ ਟੈਲੀਫੋਨ ਕਰ ਲੈਂਦੇ ਹਾਂ। ਲੇਕਿਨ ਕੀ ਇੰਝ ਈਦ ਜਿਹੜੀ ਹੈ ਉਹਦਾ ਯਾਨੀ ਇੱਕ ਲੁਤਫ ਆ ਜਾਂਦਾ, ਇੱਕ ਉਹਦਾ ਸਕੂਨ ਮਿਲ ਜਾਂਦਾ, ਜਿਹੜਾ ਬੰਦਾ ਖੁਸ਼ੀ ਉਹ ਫੀਲ ਕਰ ਲੈਂਦਾ। ਕੁਝ ਲੋਕ ਤਾਂ ਉਹ ਉਹਨਾਂ ਨੇ ਇੱਕ ਆਪਣਾ ਬਣਾਇਆ ਕਿ ਸਾਡਾ ਜਨਾਬ ਇਹ ਸੌਣ ਦਾ ਦਿਹਾੜਾ, ਉਹ ਲੋਕ ਸੌ ਜਾਂਦੇ ਨੇ, ਕੁਰਬਾਨੀ ਵਗੈਰਾ ਕਰਕੇ ਬੰਦਾ ਜਿਹੜਾ ਨਾ ਉਹ ਬੋਟੀਆਂ ਵਗੈਰਾ ਬਣਾ ਕੇ ਜਿਹੜਾ ਨਾ ਉਹ ਥੋੜ੍ਹੀ ਜਿਹੀ ਥੱਕਣ ਮਹਿਸੂਸ ਹੁੰਦੀ ਹੈ, ਅਤੇ ਉਹ ਪਹਿਲਾਂ ਸੌ ਜਾਂਦੇ ਨੇ ਜਿਹੜਾ ਨਾ ਥੋੜ੍ਹੀ ਦੇਰ ਕਿ ਜਨਾਬ ਅਸੀਂ ਹੁਣ ਰੈਸਟ ਕਰ ਲਈਏ। ਲੇਕਿਨ ਬਹੁਤ ਸਾਰੇ ਲੋਕ ਨਾ, ਇਹ ਸਾਡਾ ਇੱਕ ਕਲਚਰ ਹੈ, ਮਿਲ ਕੇ ਬਹਿਣਾ, ਰਲ ਮਿਲ ਕੇ। ਹੁਣ ਕੋਈ ਵੀ ਘਰ ਤੁਸੀਂ ਦੇਖੋ, ਉਹਦੇ ਵਿੱਚ ਅੱਛਾ ਖਾਣਾ ਹੁੰਦਾ ਮਾਸ਼ਾਅੱਲਾ, ਚਾਹੇ ਆਪਣੇ ਘਰ ਦੇ ਵਿੱਚ ਕਹਿੰਦੇ ਨੇ ਕਿ ਤੁਸੀਂ ਚਟਨੀ ਨਾਲ ਰੋਟੀ ਖਾਓ, ਅਤੇ ਉਹਦਾ ਸਵਾਦ ਹੀ ਵੱਖਰਾ, ਉਹਦਾ ਇੱਕ ਸਕੂਨ। ਤੁਸੀਂ ਹੁਣ ਦੇਖੋ ਅੰਬ ਦਾ ਅੱਜ ਕੱਲ੍ਹ ਮੌਸਮ ਹੈ, ਕੱਚੀਆਂ ਅੰਬੀਆਂ ਜਨਾਬ ਉਹਨੂੰ ਕੁੱਟ ਕੇ ਵਿੱਚ ਜਿਹੜਾ ਨਾ ਉਹ ਤੁਸੀਂ ਨਮਕ ਮਿਰਚ ਆਪਣੇ ਟੇਸਟ ਦੇ ਮੁਤਾਬਕ ਤੁਸੀਂ ਪਾ ਕੇ, ਅਤੇ ਉਹ ਇੱਕ ਜਦੋਂ ਤੁਸੀਂ ਰੋਟੀ ਖਾਂਦੇ ਹੋ ਉਹਦਾ ਸਵਾਦ, ਅਤੇ ਇੱਕ ਜਿਹੜੀ ਤੁਸੀਂ ਕੜਾਹੀ ਖਾਂਦੇ ਹੋ ਉਹਦਾ ਸਵਾਦ, ਦੋਨੋਂ ਵੱਖਰੇ ਵੱਖਰੇ ਹੋਣਗੇ। ਲੇਕਿਨ ਉਹਦਾ ਇੱਕ ਆਪਣਾ ਮਿਆਰ ਹੈ, ਆਪਣਾ ਇੱਕ ਲੈਵਲ ਹੈ, ਉਹਦਾ ਇੱਕ ਆਪਣਾ ਲੈਵਲ ਹੈ, ਦੋਨਾਂ ਦਾ ਤੁਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ ਕਿ ਉਹ ਵਧੀਆ ਹੀ ਆ। ਉਹ ਹਰ ਬੰਦੇ ਦੀ ਇੱਕ ਆਪਣਾ ਇੱਕ ਮਿਸਾਲ ਦੇ ਤੌਰ 'ਤੇ ਬੰਦਾ ਖਾਂਦਾ ਹੀ ਹਰ ਟਾਈਮ ਗੋਸ਼ਤ, ਉਹਨੂੰ ਤੁਸੀਂ ਉਹ ਦਿਓਗੇ ਤਾਂ ਉਹਦੇ ਸਾਹਮਣੇ ਉਹਦੀ ਬੜੀ ਬੱਲੇ ਬੱਲੇ ਹੋਵੇਗੀ। ਸਾਡੇ ਕੁਛ ਲੋਕ ਇਹੋ ਜਿਹੇ ਲੋਕ ਨੇ ਕਿ ਉਹ ਕਿਸੇ ਜਗ੍ਹਾ ਤੋਂ ਉਹਨਾਂ ਨੇ ਆਉਣਾ ਹੁੰਦਾ, ਅਤੇ ਉਹਨਾਂ ਨੂੰ ਨਾਨ ਪਕੌੜੇ ਬੜੇ ਪਸੰਦ ਨੇ, ਉਹ ਕੁਛ ਸਾਡੀ ਹੈ ਉਹਨਾਂ ਦੀ ਜਨਾਬ ਇਸ ਤਰ੍ਹਾਂ ਦੀ ਲਗਾਓ ਇਹ ਖਾਣੇ ਦੇ ਨਾਲ, ਅਤੇ ਉਹ ਉਹਨਾਂ ਨੂੰ ਯਾਨੀ ਸਭ ਤੋਂ ਅੱਛੇ ਉਹ ਲੱਗਦੇ ਨੇ। ਅਤੇ ਇਹ ਚੀਜ਼ ਅਸੀਂ ਕਦੀ ਵੀ ਨਹੀਂ ਕੰਪੇਅਰ ਕਰ ਸਕਦੇ ਕਿ ਇਹ ਚੀਜ਼ ਜਿਹੜੀ ਇਹ ਟੋਪ 'ਤੇ ਵੇ, ਅਗਲੇ ਬੰਦੇ ਦੀ ਪਸੰਦ ਹੈ, ਉਹਨੂੰ ਜਿਹੜੀ ਸ਼ਾਇਦ ਮਰਜ਼ੀ ਪਸੰਦ ਆ ਜਾਵੇ। ਇਸ ਲਈ ਗੋਸ਼ਤ ਸਾਰੇ ਲੋਕ ਖਾਂਦੇ ਨੇ, ਅੱਗੇ ਪਿੱਛੇ ਵੀ ਖਾਂਦੇ ਨੇ। ਈਦ ਜਿਹੜੀ ਹੈ ਖੁਸ਼ੀਆਂ ਵੰਡਣ ਦਾ ਨਾਂ, ਔਰ ਖੁਸ਼ੀਆਂ ਜਿਹੜੀਆਂ ਸਾਂਝੀਆਂ ਲੋਕ ਕਰਦੇ ਨੇ, ਔਰ ਬੜਾ ਅੱਛਾ ਲੱਗਦਾ। ਮੈਂ ਇਸ ਵਾਰੀ ਫੀਲ ਕੀਤਾ ਕਿ ਉਹਨਾਂ ਜਿਹੜਾ ਗਰਮ ਜੋਸ਼ੀ ਦੇ ਨਾਲ ਅਸੀਂ ਲੋਕ ਜਿਹੜਾ ਨਾ ਅੱਜ ਕੱਲ੍ਹ ਇਹ ਜਿਹੜੇ ਤਿਉਹਾਰ ਨੇ, ਇਹ ਜਿਹੜੇ ਦਿਹਾੜੇ ਨੇ, ਇਹ ਖੁਸ਼ੀਆਂ ਜਿਹੜੀਆਂ ਨੇ, ਅਸੀਂ ਵਿਆਹ ਸ਼ਾਦੀ 'ਤੇ ਵੀ ਤੁਸੀਂ ਦੇਖੋ ਨਾ, ਜਾਂ ਕੋਈ ਆਮ ਜਿਹੜਾ ਘਰ ਦੇ ਵਿੱਚ ਕੋਈ ਫੰਕਸ਼ਨ ਹੋਵੇ, ਅਤੇ ਉਹਦੇ 'ਤੇ ਵੀ ਜਿਹੜਾ ਨਾ ਤੁਸੀਂ ਯਾਨੀ ਓਵਰਆਲ, ਇਹ ਨਹੀਂ ਇਹ ਕਿਸੇ ਇੱਕ ਘਰ ਦੀ ਇਹ ਗੱਲ ਨਹੀਂ ਕਰ ਰਿਹਾ ਮੈਂ, ਠੀਕ ਹੈ, ਇਹ ਓਵਰਆਲ ਜਨਾਬ ਗੱਲਬਾਤ ਜਿਹੜੀ ਹੈ ਉਹ ਕਰ ਰਹੇ ਹਾਂ। ਅਤੇ ਹੁਣ ਇੱਕ ਟੋਪਿਕ ਰੱਖਦੇ ਹਾਂ, ਉਹਦੇ 'ਤੇ ਵੀ ਤੁਸੀਂ ਗੱਲਬਾਤ ਕਰੋ, ਤੁਸੀਂ ਗੱਲਬਾਤ ਕਰੋਗੇ ਸਾਨੂੰ ਬੜਾ ਚੰਗਾ ਲੱਗੇਗਾ, ਵਧੀਆ ਲੱਗੇਗਾ, ਤਾਂ ਕਿ ਤੁਸੀਂ ਆਓਗੇ, ਆ ਕੇ ਗੱਲਬਾਤ ਇਹਦੇ 'ਤੇ ਕਰੋਗੇ, ਸਾਂਝ ਪਾਓਗੇ। ਅੱਜ ਤਾਂ ਸਾਡਾ ਸਰਨਾਵਾ ਇਹ ਵੇ ਕਿ ਜਿਹੜੀਆਂ ਅੱਖਾਂ ਜਿਹੜੀਆਂ ਨੇ ਉਹ ਜਿਹੜਾ ਅਸੀਂ ਜਦੋਂ ਕਿਸੇ ਨਾਲ ਵੇਖਦੇ, ਇੱਕ ਭੁੱਖ ਹੁੰਦੀ ਅੱਖਾਂ ਦੀ, ਇੱਕ ਹੁੰਦੀ ਭੁੱਖ ਢਿੱਡ ਦੀ, ਅਤੇ ਕਦੀ ਕਦੀ ਕਹਿੰਦੇ ਨੇ ਕਿ ਉਹ ਢਿੱਡ ਜਿਹੜਾ ਉਹ ਰੱਜ ਜਾਂਦਾ, ਅੱਖਾਂ ਨਹੀਂ ਰੱਜਦੀਆਂ। ਅੱਜ ਤਾਂ ਸਾਡਾ ਇਹ ਟੋਪਿਕ ਹੈ, ਇਹ ਪੰਜਾਬੀ ਅਖਾਣ ਹੈ, ਪੰਜਾਬੀ ਅਖਾਣ ਨੂੰ ਹੀ ਅਸੀਂ ਟੋਪਿਕ ਜਿਹੜਾ ਉਹ ਡਿਕਲੇਅਰ ਕਰ ਦਿੱਤਾ, ਔਰ ਇਹਦੇ 'ਤੇ ਤੁਸੀਂ ਆ ਕੇ ਸਾਂਝ ਪਾਓ, ਅਤੇ ਆਪਣੇ ਹੋਣ ਦਾ ਅਹਿਸਾਸ ਦਿਵਾਓ। ਤੁਸੀਂ ਸਾਨੂੰ ਮੈਸੇਜ ਕਰੋ, ਮੈਸੇਜ ਜਿਹੜਾ ਤੁਹਾਨੂੰ ਪਤਾ ਕਿ ਤੁਸੀਂ ਜਾਣਾ ਮੋਬਾਈਲ ਦੇ ਮੈਸੇਜ ਆਪਸ਼ਨ ਹੈ, ਜਿੱਥੇ ਜਾ ਕੇ ਮੈਸੇਜ ਲਿਖ ਦਿਓ, ਉੱਥੇ ਜਾ ਕੇ ਲਿਖਣਾ FM 101 L, ਅੱਗੇ ਜਿਹੜਾ ਥੋੜ੍ਹੀ ਜਿਹੀ ਜਗ੍ਹਾ ਛੱਡ ਕੇ ਫਿਰ ਤੁਸੀਂ ਆਪਣਾ ਨਾਮ ਲਿਖਣਾ, ਫਿਰ ਥੋੜ੍ਹੀ ਜਿਹੀ ਜਗ੍ਹਾ ਛੱਡੋਗੇ ਅਤੇ ਆਪਣਾ ਪੈਗਾਮ ਲਿਖੋਗੇ, ਅਤੇ ਉਹਨੂੰ ਕਾਲ ਦਿਓਗੇ 4471 'ਤੇ, ਔਰ FM 101 ਲਾਹੌਰ ਦੇ ਨਾਮ ਤੋਂ ਸਾਡਾ ਫੇਸਬੁੱਕ ਦਾ ਪੇਜ ਹੈ, ਉਹਨੂੰ ਵੀ ਆ ਕੇ ਤੁਸੀਂ ਜੁਆਇਨ ਕਰੋ, ਸਾਡੇ ਪੇਜ ਨੂੰ ਲਾਈਕ ਕਰੋ, ਸਾਡਾ ਪੋਸਟਰ ਜਿਹੜਾ ਉਹਦੇ 'ਤੇ ਨੀਚੇ ਤੁਸੀਂ ਕਮੈਂਟ ਕਰੋ, ਔਰ ਆਪਣੇ ਹੋਣ ਦਾ ਅਹਿਸਾਸ ਤੁਸੀਂ ਦਿਓ। ਔਰ 0421100100111 ਜਨਾਬ ਮੈਨੂੰ ਕਹਿੰਦੇ ਨੇ, ਅਤੇ ਜਿਹੜੇ ਜਿਹੜੇ ਸੱਜਣ ਮਿੱਤਰ ਪਿਆਰਿਆਂ ਦੇ ਜਿਹੜੇ ਮੈਸੇਜ ਆਏ ਨੇ ਅਸੀਂ ਉਹ ਵੀ ਸ਼ਾਮਿਲ ਕਰਦੇ ਹਾਂ। ਅਬਦੁਲ ਹਮੀਦ ਸਾਹਿਬ ਸਾਨੂੰ ਸੁਣਦੇ ਨੇ ਪਏ ਫਰੂਕਾਬਾਦ ਤੋਂ, ਕਹਿੰਦੇ ਨੇ ਤਈਏ ਬਾਈ ਤੁਹਾਡੀ ਆਵਾਜ਼ ਸੁਣ ਕੇ ਬੜਾ ਸਵਾਦ ਆਉਂਦਾ, ਔਰ ਉਹਨਾਂ ਨੇ ਬੜੀ ਬੜੀ ਮੁਬਾਰਕ ਦਿੱਤੀ ਈਦ ਦੀ, ਨਾਲ ਉਹਨਾਂ ਨੇ ਕਿ ਸ਼ਮਸੀ ਰੇਡੀਓ ਲਿਸਨਰ ਕਲੱਬ ਤੁਹਾਡੇ ਨਾਲ ਬੜਾ ਪਿਆਰ ਕਰਦਾ, ਔਰ ਇਹਦੇ ਸਾਰੇ ਮੈਂਬਰ ਜਿਹੜੇ ਉਹਨਾਂ ਨੂੰ ਸਲਾਮ ਦੇ ਦਿਓ, ਜਨਾਬ ਉਹਨਾਂ ਤੱਕ ਪਹੁੰਚ ਗਿਆ, ਬੜੀ ਮਿਹਰਬਾਨੀ। ਸ਼ਮਸੀ ਰੇਡੀਓ ਲਿਸਨਰ ਕਲੱਬ ਜਨਾਬ ਅਸੀਂ ਉਹਦੇ ਤੁਹਾਨੂੰ ਪਤਾ ਕਿ ਹਮੇਸ਼ਾ ਜਿਹੜਾ ਨਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਬੜਾ ਪਿਆਰ ਹਮੇਸ਼ਾ ਦਿੱਤਾ ਹੈ। FM 101 ਲਾਹੌਰ ਦੇ ਜਿੰਨੇ ਵੀ ਲੋਕ ਜਿਹੜੇ ਨੇ ਉਹ ਜਨਾਬਿਆਂ ਦੀ ਸਾਡੇ ਵਾਸਤੇ, ਅਤੇ ਉਹ ਸਮਝ ਲਓ ਕਿ ਇੱਜ਼ਤ ਜਿਹੜੀ ਹੈ ਉਹ ਤੁਹਾਡੇ ਨਾਲ ਹੈ ਸਾਡੀ, ਅਸੀਂ ਕੱਖ ਵੀ ਨਹੀਂ ਹੈ, ਅਸੀਂ ਇਕੱਲੇ ਜਿਹੜੇ ਨਾ ਬਿਲਕੁਲ ਸਿਫਰ ਹਾਂ। ਤੁਸੀਂ ਨਾਲ ਲੱਗਦੇ ਹੋ ਅਤੇ ਉਹ 10 ਬਣ ਜਾਂਦਾ, ਤੁਸੀਂ ਨਾਲ ਲੱਗਦੇ ਹੋ ਉਹ 100 ਬਣ ਜਾਂਦਾ, 1000 ਬਣ ਜਾਂਦਾ। ਇਸੇ ਤਰ੍ਹਾਂ ਜਨਾਬਿਆਂ ਲਈ ਇਫਤਖਾਰ ਬਾਈ ਸਾਨੂੰ ਸੁਣਦੇ ਨੇ ਪਹਿਲੀ ਵਾਰੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ, ਕਹਿੰਦੇ ਨੇ ਕਿ ਤਈਏ ਬਾਈ ਮੈਂ ਇਸ ਵਕਤ
ਭਿੱਖੀ ਜਿਹੜਾ ਨਾ ਜੀ ਇੱਕ ਇਲਾਕਾ ਹੈਗਾ ਸ਼ੇਖੂਪੁਰੇ ਦਾ, ਆਨੰਦ ਜੀ ਨਾਮ, ਮੈਂ ਉੱਥੇ ਤੁਹਾਡਾ ਪ੍ਰੋਗਰਾਮ ਸੁਣ ਰਿਹਾ। ਬੜੀ ਮਿਹਰਬਾਨੀ ਭਾਈ ਜੀ, ਸਲਾਮਤ ਰਹੋ, ਤੁਹਾਡਾ ਆਪਣਾ ਵਿਹੜਾ ਆਪਣਾ ਘਰ ਹੈ, ਤੁਸੀਂ ਜਨਾਬ ਆਓ ਬਿਸਮਿਲ੍ਲਾ, ਔਰ ਇਹ ਜਨਾਬ ਤੁਸੀਂ ਇਸ ਵਿਹੜੇ ਜਿਹੜਾ ਉਹ ਆਉਂਦੇ ਜਾਂਦੇ ਰਿਹਾ ਕਰੋ, ਬੜਾ ਚੰਗਾ ਲੱਗਦਾ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਜੀ ਜਨਾਬ ਵੈਲਕਮ ਬੈਕ ਅਤੇ ਸਤਿ ਬਿਸਮਿਲ੍ਹਾ ਜੀਆਂ ਨੂੰ ਜਿਹੜੇ ਜਿਹੜੇ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਨੇ ਜਿਹੜੀ ਜਿਹੜੀ ਥਾਂ ਤੋਂ ਜਨਾਬ ਸਾਨੂੰ ਸੁਣਦੇ ਨੇ ਪਏ ਆਪਣੇ ਹੋਣ ਦਾ ਦੱਸਦੇ ਨੇ ਪਏ ਔਰ ਸਾਡੇ ਨਾਲ ਜਨਾਬ ਉਹਨਾਂ ਦੀ ਰਲਤ ਜਿਹੜੀ ਉਹ ਮੌਜੂਦ ਹੈ ਸਾਂਝ ਜਿਹੜੀ ਅਸੀਂ ਜਨਾਬਿਆਂ ਲਈ ਸ਼ਾਮਿਲ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਅੱਜ ਦਾ ਸਾਡਾ ਸਰਨਾਮਾ

ਜੀ ਜਨਾਬ, ਟਿਕਟਾਂ 2 ਲੈ ਲਾ। ਅੱਜ ਬੜੇ ਹੀ ਖੂਬਸੂਰਤ ਜਿਹੇ ਇੱਕ ਇਨਸਾਨ ਉਹਨਾਂ ਦੇ ਨਾਲ ਮੁਲਾਕਾਤ ਹੋਈ, ਔਰ ਮੁਲਾਕਾਤ ਦੇ ਵਿੱਚ ਹੈ ਨਾ ਰੇਲ ਗੱਡੀ ਦੇ ਸਫ਼ਰ 'ਤੇ ਜਿਹੜੀ ਗੱਲਬਾਤ ਹੋਈ ਉਹਨਾਂ ਦਾ, ਚੂੰਕਿ ਇਲਾਕਾ ਸੀ ਸਾਂਗਲਾ, ਔਰ ਸਾਂਗਲਾ ਤੁਹਾਨੂੰ ਪਤਾ ਸਾਂਗਲਾ ਹਿੱਲ ਜਿਹੜਾ ਇੱਕ ਬੜਾ ਹੀ ਖੂਬਸੂਰਤ ਜਿਹਾ ਜਿਹੜਾ ਇਲਾਕਾ, ਔਰ ਉੱਥੇ ਦੇ ਵਸਣ ਵਾਲੇ ਜਿਹੜੇ ਲੋਕ ਨੇ ਉਹ ਵੀ ਬੜੇ ਪਿਆਰ ਕਰਨ ਵਾਲੇ ਲੋਕ ਨੇ, ਔਰ ਉਹਨਾਂ ਨੇ ਆਖਿਆ ਕਿ ਜਨਾਬ ਸਾਡੇ ਕੋਲ ਤਾਂ ਜਨਾਬ ਬਿਲਕੁਲ ਜੰਕਸ਼ਨ ਜਿਹੜਾ ਹੈ ਵੇ ਉੱਥੇ ਇੱਕ ਸਟੇਸ਼ਨ ਵੀ, ਅਤੇ ਤੁਸੀਂ, ਮੈਂ ਕਿਹਾ ਜੀ ਬਿਲਕੁਲ, ਅਸੀਂ ਜਦੋਂ ਰੇਲ ਦਾ ਸਫ਼ਰ ਕਰਦੇ ਸਾਂ ਉਦੋਂ ਰੇਲ ਦਾ ਸਫ਼ਰ ਦਾ ਵੀ ਇੱਕ ਬੜਾ ਸਵਾਦ ਦੇ ਵਿੱਚ ਜਨਾਬੇ ਤੁਹਾਨੂੰ ਹਰ ਸ਼ੈ ਜਿਹੜੀ ਨਾ ਉਹ ਮਿਲ ਜਾਂਦੀ ਹੈ, ਔਰ ਟਿਕਟਾਂ ਜਿਹੜੀਆਂ ਜਦੋਂ ਗੱਲ ਟਿਕਟਾਂ ਦੀ ਹੋ ਰਹੀ ਤਾਂ ਫਿਰ ਉਹ ਟਿਕਟਾਂ ਲਾਇਕ ਛੋਟੀਆਂ ਛੋਟੀਆਂ ਹੁਣ ਤਾਂ ਜਿਹੜਾ ਜੀ ਉਹ ਬਿਲਕੁਲ ਕੰਪਿਊਟਰਾਈਜ਼ਡ ਹੋ ਗਿਆ ਸਾਰਾ ਸਿਸਟਮ। ਇੱਕ ਪਹਿਲਾਂ ਉਹ ਟਿਕਟ ਜਿਹੜੀ ਜੀ ਉਹ ਛੋਟੀ ਜੀ ਹੁੰਦੀ ਸੀ, ਗੱਤੇ ਦਾ ਇੱਕ ਜਿਹੜਾ ਨਾ ਟਿਕਟ ਕਾਰਡ ਹੁੰਦਾ ਸੀ, ਔਰ ਉਹਦੇ ਉੱਪਰ ਫਿਰ ਜਿਹੜਾ ਨਾ ਬਾਅਦ 'ਚ ਟੀਟੀ ਨੇ ਸਾਈਨ ਕਰਨੇ, ਉਹ ਬੜਾ ਇੱਕ ਅੱਛਾ ਜਿਹੜਾ ਨਾ ਉਹ, ਅਗਰ ਕਿਸੇ ਤੁਹਾਡੇ ਕੋਲ ਜਿਹੜਾ ਨਾ ਕੋਈ ਟਿਕਟ ਜਿਹੜੀ ਪਈ ਹੋਵੇ ਉਹਦੀ ਫੋਟੋ ਬਣਾ ਕੇ ਅਤੇ ਤੁਸੀਂ ਸਾਡੇ ਜਿਹੜਾ ਨਾ FM 101 ਲਾਹੌਰ ਦਾ ਜਿਹੜਾ ਪੇਜ, ਤੁਸੀਂ ਉੱਥੇ ਆ ਕੇ ਸਾਡੀ ਜਿਹੜੀ ਪੋਸਟ ਹੈਗੀ ਉਹਦੇ ਨੀਚੇ ਤੁਸੀਂ ਕਮੈਂਟ ਕਰੋ। ਦਿਲ ਕਰ ਰਿਹਾ ਇੱਕ ਐਵੇਂ ਜੀ ਇੱਕ ਸਮਝ ਲਓ ਰੀਝ ਜਿਹੜੀ ਹੈ ਨਾ ਉਹ ਸਾਡੀ ਪੁੱਗ ਜਾਏਗੀ, ਚਲੋ ਤੁਸੀਂ ਅਗਰ ਉਹ ਕਰੋਗੇ, ਅਗਰ ਕੋਈ ਟਿਕਟ ਤੁਹਾਡੇ ਕੋਲ ਮੌਜੂਦ ਹੋਵੇ। ਅੱਜ ਕੱਲ੍ਹ ਜਿਹੜਾ ਨਾ ਉਹ ਪਰਚੀਆਂ ਆਉਂਦੀਆਂ ਨੇ ਕੰਪਿਊਟਰਾਈਜ਼ਡ, ਅਤੇ ਉਹਦੇ ਨਾਲ ਉਹ ਚੀਜ਼ ਜਿਹੜੀ ਨਾ ਉਹ ਯਾਨੀ ਇੱਕ ਇੱਕ ਉਹਦਾ ਜਿਹੜਾ ਮਿਆਰ ਹੈ ਉਹ ਤਾਂ ਪੂਰਾ ਉਤਰ ਰਹੇ ਨੇ, ਚੀਜ਼ਾਂ ਹੋ ਰਹੀਆਂ ਨੇ ਸਾਰੀਆਂ, ਲੇਕਿਨ ਉਹ ਜਿਹੜੀ ਇੱਕ ਟਿਕਟ ਹੈ ਨਾ ਉਹ ਸਮਝ ਲਓ ਕਿ ਖੂਬਸੂਰਤ ਜੀ ਇੱਕ ਯਾਦ ਹੈਗੀ ਹੈ, ਔਰ ਬੜਾ ਅੱਛਾ ਲੱਗਦਾ, ਬੜਾ ਵਧੀਆ ਲੱਗਦਾ ਉਦੋਂ ਅਸੀਂ ਜਾਣਾ ਔਰ ਜਾ ਕੇ ਟਿਕਟ ਲਾਈਨ 'ਚ ਲੱਗ ਕੇ ਲੈਣੀ। ਔਰ ਹੁਣ ਜਿਹੜਾ ਉਹ ਨਿਜ਼ਾਮ ਜਿਹਾ ਫਾਸਟ ਹੋ ਗਿਆ, ਜ਼ਿਆਦਾ ਕਾਊਂਟਰ ਬਣੇ ਨੇ, ਔਰ ਅਸੀਂ ਜਿਹੜਾ ਉਹ ਤੁਸੀਂ ਰੇਲ ਦਾ ਜਿਹਾ ਸਫ਼ਰ ਕਰ

ਦਿਓ ਤਾਂ ਬੜਾ ਮਜ਼ਾ ਆਉਂਦਾ। ਬੜੇ ਬੜੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਖਾਹਿਸ਼ ਅਤੇ ਇਜ਼ਹਾਰ ਕੀਤਾ ਕਿ ਸਾਡਾ ਦਿਲ ਕਰਦਾ ਅਸੀਂ ਰੇਲ ਦਾ ਸਫ਼ਰ ਕਰੀਏ, ਲੇਕਿਨ ਉਹਨਾਂ ਕੋਲ ਆਪਣੇ ਜੋਗਾ ਹੀ ਟਾਈਮ ਨਹੀਂ ਹੈ, ਟਾਈਮ ਕੱਢਦੇ ਨਹੀਂ ਹੈ, ਉਹ ਵਿਹਲ ਹੀ ਨਹੀਂ ਇੰਨਾ ਹੈ ਕਿ ਉਹ ਆਪਣੇ ਆਪ ਨੂੰ ਟਾਈਮ ਦੇਣ, ਆਪਣੀ ਜ਼ਾਤ ਨੂੰ ਟਾਈਮ ਦੇਣ। ਅਤੇ ਥੋੜ੍ਹੀ ਦੇਰ ਪਹਿਲਾਂ ਜਨਾਬ ਜਿਹੜੇ ਨਾਮ ਅਬਦੁਲ ਹਮੀਦ ਸਾਹਿਬ ਜਿਹੜੇ ਨੇ ਫਰੂਕਾਬਾਦ, ਉਹਨਾਂ ਨੇ ਆਖਿਆ ਸਾਡੀ ਫਰਮਾਇਸ਼ ਜਿਹੜੀ ਉਹ ਤੁਸੀਂ ਪਲੇ ਨਹੀਂ ਕੀਤੀ ਜਾਂ ਉਹਦੇ ਵੱਲ ਕੋਈ ਗੌਰ ਨਹੀਂ ਕੀਤਾ। ਜੀ ਬਿਲਕੁਲ ਜਨਾਬ, ਤੁਹਾਡੀ ਫਰਮਾਇਸ਼ ਵੱਲ ਗੌਰ ਹੈ, ਲੇਕਿਨ ਕਦੀ ਕਦੀ ਇਹ ਨਹੀਂ ਹੁੰਦਾ ਅਸੀਂ ਕੁਝ ਇਹੋ ਜਿਹੀ ਚੀਜ਼ ਜਿਹੜੀ ਉਹ ਕਹਿੰਦੇ ਹਾਂ ਕਿ ਹੁਣ ਜਿਹੜੇ ਨਾ ਸਾਡੇ ਸੱਜਣ ਮਿੱਤਰ ਪਿਆਰੇ ਜਿਹੇ ਨੇ ਉਹ ਪਰੇਸ਼ਾਨ ਹੋ ਜਾਣਗੇ ਉਹ ਗਾਣੇ ਸੁਣ ਕੇ। ਅਤੇ ਇਸ ਲਈ ਕੋਸ਼ਿਸ਼ ਇਹ ਕਰਨੀ ਅਸੀਂ ਉਹਨਾਂ ਦੀ ਮਜ਼ਾਜ ਦੇ ਮੁਤਾਬਕ ਜਿਹੜਾ ਚੀਜ਼ਾਂ ਲੈ ਕੇ ਚੱਲੀਆਂ। ਐਸ ਜਾਨੀ ਸਾਨੂੰ ਸੁਣਦੇ ਨੇ, ਕਿਹਨਾਂ ਨੇ ਗੁੱਡ ਆਫਟਰਨੂਨ, ਵੈਲਕਮ ਟੂ ਦਾ ਸ਼ੋਅ, ਬੜੀ ਮਿਹਰਬਾਨੀ, ਸਲਾਮਤ ਰਹੋ। ਰਿਹਾਨਾ ਸਾਨੂੰ ਸੁਣ ਰਹੀਆਂ ਨੇ ਅਤੇ ਕਿੰਨੀਆਂ ਕਿ ਮੈਂ ਜਿਹੜਾ ਪੱਖਰ ਤੋਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ, ਬੜੀ ਮਿਹਰਬਾਨੀ, ਜਿਹਦੇ ਵਾਸਤੇ ਰਹੋ। ਔਰ ਇਹਨਾਂ ਦੇ ਨਾਲ ਨਾਲ ਹੀ ਜਨਾਬ ਸਾਡੇ ਨਾਲ ਗੁਲ ਯਾਸੀਨ ਨਾਲ ਜਿਹੜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ, ਕਿੰਨੇ ਦਿਲ ਨਸ਼ੀਨ ਰੇਡੀਓ ਲਿਸਨਰਸ ਕਲੱਬ ਮੁਲਤਾਨ, ਉਹਦੇ ਵੱਲੋਂ ਜਨਾਬ ਗੁਲ ਯਾਸੀਨ ਨਾਦ, ਐਮ ਹਫੀਜ਼ੁਰ ਰਹਿਮਾਨ ਪੱਖਰ, ਫੌਜੀ ਸਾਹਿਬ ਜਿਹੜੇ ਅਸਲਮ ਨੇ, ਔਰ ਐਮ ਇਕਬਾਲ ਸਕਰਦੂ ਤੋਂ, ਉਹਨਾਂ ਕਹਿੰਦੇ ਉਹਨਾਂ ਦਾ ਖਲੂਸ ਭਰਿਆ, ਚਾਹਤਾਂ ਭਰਿਆ ਜਿਹੜਾ ਪਿਆਰ ਹੈ ਉਹਨੂੰ ਜਨਾਬ ਉਹਦੇ ਨਾਲ ਤੁਹਾਨੂੰ ਸਲਾਮ, ਬੜੀ ਮਿਹਰਬਾਨੀ ਜਨਾਬ, ਜਿੰਦੇ ਵਾਸਤੇ ਰਹੋ। ਅਸਲਾਮ ਅਲੈਕੁਮ, ਮੈਂ ਰਿਹਾਨਾ ਖਾਨ ਪੱਖਰ ਤੋਂ, ਬੜੀ ਮਿਹਰਬਾਨੀ, ਸਲਾਮਤ ਰਹੋ। ਮੁਹੰਮਦ ਹਫੀਜ਼ੁਰ ਰਹਿਮਾਨ ਜਨਾਬ ਉਹ ਵੀ ਸੁਣ ਰਹੇ ਨੇ, ਬੜੀ ਮਿਹਰਬਾਨੀ। ਇਸੇ ਤਰ੍ਹਾਂ ਇੱਕ ਹੋਰ ਜਨਾਬ ਹੈ, ਨਾਮ ਜਿਹੜਾ ਉੱਤੇ ਪੜ੍ਹਿਆ ਨਹੀਂ ਜਾ ਰਿਹਾ ਕਿਉਂਕਿ ਕੁਛ ਲੋਕ ਇਹੋ ਜਿਹੇ ਹੁੰਦੇ ਨੇ ਉਹਨਾਂ ਨੇ ਜਨਾਬੇ ਨਾਂ ਜਿਹੜੇ ਨੇ ਇਹੋ ਜਿਹੇ ਰੱਖੇ ਹੁੰਦੇ, ਨਾਂ ਪੜ੍ਹਿਆ ਨਹੀਂ ਜਾਂਦਾ ਹੈ, ਉਹ ਹੋਰ ਕਿਸੇ ਬੋਲੀ ਦੇ ਵਿੱਚ ਲਿਖਿਆ। ਔਰ ਲੇਕਿਨ ਹਾਲੇ ਤੱਕ ਅਸੀਂ ਬੜੀਆਂ ਜ਼ਬਾਨਾਂ ਜਿਹੜੀਆਂ ਉਹਨਾਂ ਦੇ ਉੱਤੇ ਅਬੂਰ ਹਾਸਲ ਕੀਤਾ, ਪਰ ਇਹ ਜਿਹੜੀ ਜ਼ਬਾਨ ਹੈਗੀ ਹੈ ਇਹ ਜਨਾਬੇ ਵਾਲੀ ਇਹ ਨਹੀਂ ਅਸੀਂ ਸਿੱਖ ਸਕੇ। ਖੈਰ ਕੋਈ ਗੱਲ ਨਹੀਂ, ਐਮ ਹਫੀਜ਼ ਜਿਹੜੇ ਨੇ ਉਹ ਕਹਿੰਦੇ ਨੇ ਈਦਗਾਹ ਜਨੂਬੀ ਪੱਖਰ ਤੋਂ ਜਨਾਬ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ। ਮੁਹੰਮਦ ਹਫੀਜ਼ੁਰ ਰਹਿਮਾਨ, ਖੁਬੈਬ ਮਲਕ, ਖਲੀਲ ਮਲਕ, ਅਲੀ ਰਹਿਮਾਨ ਮੁਲਤਾਨ ਤੋਂ, ਗੁਲ ਯਾਸੀਨ ਨਾਜ਼ ਕਹਿੰਦੇ ਨੇ ਕਿ ਜਨਾਬ ਤੁਹਾਡਾ ਪ੍ਰੋਗਰਾਮ ਬੜਾ ਬਿਹਤਰੀਨ ਹੈ। ਬੜੀ ਮਿਹਰਬਾਨੀ, ਬਿਹਤਰੀਨ ਤਾਂ ਉਦੋਂ ਹੁੰਦਾ ਜਦੋਂ ਸੱਜਣ ਮਿੱਤਰ ਪਿਆਰੇ ਜਿਹੜੇ ਨੇ ਉਹ ਆਉਂਦੇ ਨੇ ਆ ਕੇ ਗੱਲਬਾਤ ਕਰਦੇ ਨੇ। ਸਾਰਮ ਬਾਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਅੱਜ ਜਿਹੜੀ ਬੜੀ ਦੋਸਤਾਂ ਨੇ ਜਿਹੜਾ ਨਾ ਉਹ ਸਾਂਝ ਪਾਈ ਔਰ ਉਹ ਵੇਖ ਵੇਖ ਕੇ ਦਿਲ ਜਿਹੜਾ ਨਾ ਉਹ ਖੁਸ਼ ਹੋ ਰਿਹਾ। ਅੱਜ ਦਾ ਸਾਡਾ ਸਰਨਾਮ ਹੈ ਕਿ ਢਿੱਡ ਰੱਜ ਜਾਂਦਾ, ਅੱਖਾਂ ਨਹੀਂ ਰੱਜਦੀਆਂ, ਉਹਦੇ 'ਤੇ ਤੁਸੀਂ ਆ ਕੇ ਗੱਲਬਾਤ ਕਰੋ। ਕਦੀ ਕਦੀ ਅਸੀਂ ਆਪਣੀ ਜ਼ਾਤ ਤੋਂ ਨਾ ਜ਼ਰੂਰਤ ਤੋਂ ਜ਼ਿਆਦਾ ਕੋਈ ਚੀਜ਼ ਆਪਣੇ ਵਾਸਤੇ ਸਾਂਭ ਲੈਂਦੇ ਹਾਂ, ਰੱਖ ਲੈਂਦੇ ਹਾਂ, ਜਿਹਦੀ ਸਾਨੂੰ ਕੋਈ ਲੋੜ ਨਹੀਂ ਹੁੰਦੀ ਹੈ, ਨਾ ਹੀ ਕਦੀ ਆਉਣ ਵਾਲੇ ਵਕਤ ਦੇ ਵਿੱਚ ਜਿਹੜਾ ਨਾ ਉਹ ਲੋੜ ਹੁੰਦੀ ਹੈ। ਲੇਕਿਨ ਅਸੀਂ ਕਿਉਂ ਨਾ ਯਾਨੀ ਇੱਕ ਦੂਸਰੇ ਦਾ ਖਿਆਲ ਕਰੀਏ, ਇੱਕ ਦੂਸਰੇ ਦਾ ਜਿਹੜੀ ਇੱਥੇ ਕੋਈ ਅਸੀਂ ਨਸੀਹਤਾਂ ਤਾਂ ਨਹੀਂ ਕਰ ਸਕਦੇ ਨਾ, ਅਸੀਂ ਕੋਈ ਨਸੀਹਤਾਂ ਨਹੀਂ ਕਰਦੇ ਨਾ ਹੀ, ਲੇਕਿਨ ਕਿਉਂ ਇੰਝ ਕਿਉਂ ਯਾਨੀ ਆਪਣੀ ਜ਼ਾਤ ਵਾਸਤੇ ਜਿੰਨਾ ਕਾਫੀ ਹੈ, ਜਿੰਨਾ ਮੌਜੂਦ ਅਸੀਂ ਉਨਾ ਨਾ ਹੀ ਰੱਖ ਸਕਦੇ ਹਾਂ, ਜਾਂ ਉਸ ਤਰ੍ਹਾਂ ਅਸੀਂ ਨਹੀਂ ਕਰ ਸਕਦੇ ਕਿ ਹੋਰਾਂ ਦਾ ਵੀ ਖਿਆਲ ਰੱਖਿਆ ਜਾਏ। ਜਿਵੇਂ ਕਿ ਹੁਣ ਈਦ ਜਿਹੜੀ ਗੁਜ਼ਰੀ ਹੈ ਔਰ ਈਦ ਦੇ ਉੱਤੇ ਜਨਾਬ ਬਹੁਤ ਸਾਰੇ ਅਸੀਂ ਹਮੇਸ਼ਾ ਇੱਕ ਲੋਕਾਂ ਵੱਲੋਂ ਵੀ ਸਾਨੂੰ ਗੋਸ਼ਤ ਆ ਜਾਂਦਾ, ਜਿਨ੍ਹਾਂ ਲੋਕਾਂ ਕੁਰਬਾਨੀਆਂ ਕੀਤੀਆਂ ਹੁੰਦੀਆਂ ਉਹਨਾਂ ਨੇ ਵੀ ਜਨਾਬਿਆਂ ਲਈ ਭੇਜਣਾ ਹੁੰਦਾ, ਜੇਕਰ ਤੁਸੀਂ ਖੁਦ ਕੀਤੀ ਹੈ ਤਾਂ ਫਿਰ ਵੀ ਗੱਲ ਹੈ। ਅਤੇ ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਉਸ ਹਵਾਲੇ ਦੇ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ। ਖੈਰ ਇੱਕ ਗਾਣਾ ਜਨਾਬੇ ਦੀ ਫਰਮਾਇਸ਼ ਸਾਨੂੰ ਆਈ ਹੈ ਦੋ ਤਿੰਨ ਜਗ੍ਹਾ ਤੋਂ, ਅਤੇ ਇਹ ਚਲੋ ਤੁਹਾਨੂੰ ਪਲੇ ਕਰਕੇ ਸੁਣਾਉਂਦੇ ਹਾਂ, ਉਸ ਤੋਂ ਬਾਅਦ ਆਉਂਦੇ ਹਾਂ।

0: ਜੀ ਜਨਾਬ, ਬੜਾ ਹੀ ਖੂਬਸੂਰਤ ਜਿਹੜਾ ਟਰੈਕ ਤੁਸੀਂ ਸੁਣਦੇ ਸੋ ਪਏ, ਔਰ ਸੱਜਣਾ ਮਿੱਤਰਾਂ ਜਦੋਂ ਫਰਮਾਇਸ਼ ਕੀਤੀ ਹੋਈ, ਫਰਮਾਇਸ਼ ਜਿਹੜੀ ਪੂਰੀ ਕਰਨ ਦਾ ਵੀ ਅਸੀਂ ਵੀ ਕੋਈ ਨਾ ਕੋਈ ਫਰਮਾਇਸ਼ ਜਿਹੜੀ ਲੈ ਕੇ ਆਉਂਦੇ ਹਾਂ, ਸਾਡੀਆਂ ਫਰਮਾਇਸ਼ਾਂ ਤੁਸੀਂ ਪੂਰੀਆਂ ਕਰ ਦਿੰਦੇ ਹੋ, ਕੋਈ ਇਹੋ ਜਿਹਾ ਟੱਪਾ ਘੁਮਾਈਆ, ਕੋਈ ਬੋਲੀ, ਕੋਈ ਇਹੋ ਜਿਹੀ ਸ਼ਾਇਰੀ ਜਿਹੜੀ ਤੁਸੀਂ ਸਾਨੂੰ ਸੁਣਾ ਕੇ ਮੈਂ ਕਹਿੰਦਾ ਦਿਲ ਜਿਹੜਾ ਉਹ ਬਾਗ ਬਾਗ ਕਰ ਦਿੰਦੇ ਹੋ, ਅਤੇ ਸਾਡਾ ਦਿਲ ਤਾਂ ਬਾਗ ਬਾਗ ਹੋ ਗਿਆ ਇੱਕ ਬੜੀ ਖੂਬਸੂਰਤ ਜੀ ਹਸਤੀ ਜਿਹੜੇ ਉਹ ਜਨਾਬ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਸ਼ਾਮਿਲ ਹੋਏ ਨੇ, ਔਰ ਅਸੀਂ ਉਹਨਾਂ ਨੂੰ ਵੈਲਕਮ ਆਖਾਂਗੇ ਦਵਾਨਾਂ ਨੂੰ ਲਈ। ਜਨਾਬ ਸਾਜਿਦ ਖਾਨ ਸਾਹਿਬ ਜਨਾਬ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨੂੰ ਜੀਏ ਨੂੰ ਆਖਾਂਗੇ। ਖੁਸ਼ ਆਮਦੀ ਸਰ।
1: ਬੜੀ ਮਿਹਰਬਾਨੀ ਰੰਧਾਵਾ ਸਾਹਿਬ, ਮੇਰੇ ਲਈ ਬੜਾ ਵੱਡਾ ਇਜ਼ਾਜ਼ ਹੈ ਕਿ ਅੱਜ ਮੈਂ ਤੁਹਾਡੇ ਸਾਹਮਣੇ ਬੈਠਾ, ਤੁਹਾਡੇ ਲਾਗੇ ਬੈਠਾ, ਔਰ FM 101 ਦੇ ਤਵਸਤ ਨਾਲ ਹਵਾ ਦੇ ਦੋਸ਼ 'ਤੇ ਮੇਰੀ ਆਵਾਜ਼ ਜਿਹੜੀ ਹੈ ਉਹ ਮੇਰੇ ਸਾਮੀ ਤੱਕ ਜਾ ਰਹੀ ਹੈ।
0: ਜੀ ਜੀ,
1: ਅਤੇ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਜੀ ਕਿ ਮੈਂ ਅੱਜ ਤੁਹਾਡੇ ਸਟੂਡੀਓ 'ਚ ਮੈਨੂੰ ਮੌਕਾ ਮਿਲਿਆ।
0: ਬੜੀ ਮਿਹਰਬਾਨੀ ਸਰ, ਇਹ ਪੰਜਾਬੀ ਬਿਲਕੁਲ ਬੋਲ ਲੈਂਦੇ ਹੋ।
1: ਮੈਂ ਤੁਹਾਨੂੰ ਦੱਸਾਂ ਰੰਧਾਵਾ ਸਾਹਿਬ, ਮੈਂ ਹੈ ਪਠਾਨ ਹਾਂ।
0: ਜੀ ਜੀ,
1: ਮੈਂ ਪਸ਼ਤੂ ਸਪੀਕਰ ਹਾਂ, ਹਿੰਦੂ ਵੀ ਬੋਲਦੇ ਹਾਂ,
0: ਬਿਲਕੁਲ ਸਹੀ।
1: ਲੇਕਿਨ ਚੂੰਕਿ ਮੇਰੀ ਜਿਹੜੀ ਜੰਮ ਤੁਸੀਂ ਕਹਿ ਲਓ ਕਿ KP ਦੀ ਹੈ, ਅਤੇ ਪਲ ਸਾਰੀ ਪੰਜਾਬ ਦੀ।
0: ਵਾਹ ਵਾਹ ਵਾਹ, ਕੀ ਬਾਤ।
1: ਅਤੇ ਉਹ ਚੂੰਕਿ ਮੈਂ ਪੰਜਾਬ 'ਚ ਰਿਹਾ, ਸਾਰਾ ਮੇਰਾ ਸਕੂਲ ਕਾਲਜ ਯੂਨੀਵਰਸਿਟੀ ਜਿਹੜੀ ਉਹ ਪੰਜਾਬ 'ਚ ਰਹੀ।
0: ਜੀ ਜੀ,
1: ਅਤੇ ਉਸ ਪਾਰੋਂ ਫਿਰ ਮੈਂ ਜਿਹੜਾ ਅਤੇ ਪੰਜਾਬੀ ਹੀ ਯਾਰਾਂ ਦੋਸਤਾਂ ਨਾਲ ਤੁਹਾਡੇ ਜੇ ਮਿਹਰਬਾਨ ਸਾਡੇ ਨਾਲ ਬਹਿੰਦੇ ਉੱਠਦੇ ਸਨ, ਕਲਾਸ ਫੈਲੋ ਸਨ, ਅਤੇ ਫਿਰ ਪੰਜਾਬੀ ਬੋਲੀ,
0: ਅਤੇ
1: ਫਿਰ ਐਸੀ ਮਿੱਠੀ ਅਤੇ ਸੋਹਣੀ ਅਤੇ ਸੁਨੱਖੀ ਜ਼ਬਾਨ ਕਿ ਮੈਨੂੰ ਤਾਂ ਪੰਜਾਬੀ ਨਾਲ ਇਸ਼ਕ ਹੋ ਗਿਆ।
0: ਵਾਹ ਵਾਹ ਵਾਹ। ਇਹ ਲਾਸਟ ਟਾਈਮ ਮੈਂ ਨਾ ਇੱਕ ਗੱਲ ਜੋੜਦਾ ਜਾਵਾਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਯੂਨੀਵਰਸਿਟੀ ਆਫ ਸੈਂਟਰ ਪੰਜਾਬ ਜਿਹੜਾ ਨਾ, ਉਹਨਾਂ ਦੇ ਜਿਹੜੇ ਸਟੂਡੈਂਟਸ ਨੇ, ਚੂੰਕਿ ਸਾਡੇ ਜਿਹੜੇ ਮਾਸ਼ਾਅੱਲਾ ਇੱਥੇ ਇੰਟਰਨਸ਼ਿਪ ਪ੍ਰੋਗਰਾਮ ਜਿਹੜਾ ਉਹ ਜਾਰੀ ਹੈ ਕਿ ਜਿਹੜੇ ਨਵੇਂ ਸਟੂਡੈਂਟਸ ਨੇ ਮੀਡੀਆ ਦੇ ਨਾਲ ਜਿਹੜੇ ਐਫੀਲੀਏਟ ਹੋਣਾ ਚਾਹ ਰਹੇ, ਜੁੜਨਾ ਚਾਹੁੰਦੇ ਨੇ, ਇੱਕ ਪ੍ਰੋਪਰ ਜਿਹੜਾ ਨਾ ਉਹ ਸਰ ਕੋਈ ਅਕੈਡਮੀ ਮੌਜੂਦ ਨਹੀਂ ਸੀ ਹੈ, ਇੱਕ ਪਲੇਟਫਾਰਮ ਮੌਜੂਦ ਨਹੀਂ ਸੀ ਹੈ। ਰੇਡੀਓ ਪਾਕਿਸਤਾਨ ਨੇ ਮਾਸ਼ਾਅੱਲਾ ਜਿਹੜਾ ਨਾ ਜੀ ਇਹ ਚੀਜ਼ ਜਿਹੜੀ ਹੈ ਔਰਗਨਾਈਜ਼ ਕੀਤੀ, ਇੱਕ ਇੰਟਰਨਸ਼ਿਪ ਪ੍ਰੋਗਰਾਮ, ਔਰ ਉਸ ਉਹ ਜੋ ਸਟੂਡੈਂਟਸ ਨੇ ਉਹਨਾਂ ਨੇ ਜਦੋਂ ਵਿਜ਼ਿਟ ਕੀਤਾ, ਮੇਰਾ ਪ੍ਰੋਗਰਾਮ ਚੱਲ ਰਿਹਾ ਸੀ, ਅਤੇ ਕਹਿੰਦੇ ਨੇ ਕਿ ਬੜੀ ਖੁਸ਼ੀ ਹੋਈ ਹੈ ਕਿ ਕੋਈ ਪੰਜਾਬੀ ਦੇ ਨਾਲ ਵੀ ਇਸ ਤਰ੍ਹਾਂ ਲਗਾਓ ਹੈ ਕਿਸੇ ਦਾ, ਲੋਕ ਪੰਜਾਬੀ ਬੋਲਦੇ ਨੇ, ਪੰਜਾਬੀ 'ਚ ਪ੍ਰੋਗਰਾਮ ਹੁੰਦੇ ਨੇ, ਅਤੇ ਬੜਾ ਅੱਛਾ ਲੱਗਦਾ ਜਦੋਂ ਅਸੀਂ ਆਪਣੀ ਮਾਂ ਬੋਲੀ ਦੀ ਗੱਲਬਾਤ ਕਰਦੇ ਹਾਂ। ਅਤੇ ਸਰ ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜਾ ਨਵੇਂ ਸਾਡੇ ਜਿਹੜੇ ਨੌਜਵਾਨ ਨਸਲ ਹੈ, ਉਹਨਾਂ ਵਾਸਤੇ ਕਿਸ ਤਰ੍ਹਾਂ ਯਾਨੀ ਤੁਸੀਂ ਵੇਖਦੇ ਹੋ ਮੀਡੀਆ ਦੀ ਜਿਹੜੀ ਫੀਲਡ ਹੈ ਉਹਦੇ ਹਵਾਲੇ ਦੇ ਨਾਲ ਤੁਸੀਂ ਦੱਸੋ।
1: ਦੇਖੋ, ਜਿਵੇਂ ਤੁਸੀਂ ਕਿਹਾ ਕਿ ਮਾਂ ਬੋਲੀ ਦਾ, ਮੈਂ ਥੋੜ੍ਹੀ ਜਿਹੀ ਗੱਲ ਕਰ ਲਾਂ ਤੁਹਾਡੇ ਨਾਲ।
0: ਜੀ ਜੀ,

0: ਸਾਡੇ ਇੱਕ ਥੋੜ੍ਹਾ ਜਿਹਾ ਤੁਸੀਂ ਕਹਿ ਲਓ ਤਾਸਬ ਸੀ ਜਾਂ ਥੋੜ੍ਹਾ ਜਿਹਾ ਸਮਝਦੇ ਸਨ ਕਿ ਪੰਜਾਬੀ ਬੋਲਾਂਗੇ ਜਾਂ ਮਾਂ ਪਿਓ ਕਹਿੰਦਾ ਸੀ ਕਿ ਜੇ ਸਾਡੀ ਔਲਾਦ ਪੰਜਾਬੀ ਬੋਲੇਗੀ ਤਾਂ ਮਹਿਸੂਸ ਹੋਏਗਾ ਕਿ ਅਨਪੜ੍ਹ ਨੇ ਜਾਂ ਜਾਹਲ ਨੇ ਖੁਦਾ ਨਾ ਖਾਸਤਾ। ਅਤੇ ਉਹ ਇਹ ਜਿਹੜੀ ਨਵੀਂ ਨਸਲ ਜੇ ਨਾ ਅੱਜ ਦੀ ਜਿਹਨੂੰ ਤੁਸੀਂ ਆਪਣਾ ਜੈਨ ਜ਼ੀ ਵੀ ਕਹਿ ਸਕਦੇ ਜੀ, ਇਹਨਾਂ ਨੇ ਆ ਕੇ ਇਹ ਝਾਕਾ ਲਾਤਾ ਹੁਣ ਪੰਜਾਬੀ ਜਿਹੜੀ ਏ ਉਹ ਨਾ ਸਿਰਫ ਬੋਲੀ ਜਾਂਦੀ ਜੇ ਬਲਕਿ ਫਖਰੀ ਅੰਦਾਜ਼ 'ਚ ਬੋਲੀ ਜਾਂਦੀ। ਅੱਛਾ, ਇਹਦੇ 'ਚ ਤੁਸੀਂ ਕਹਿ ਲਓ ਕਿ ਸੋਸ਼ਲ ਮੀਡੀਆ ਦਾ ਵੀ ਬੜਾ ਰੋਲ ਏ, ਬੜਾ ਕਿਰਦਾਰ ਏ ਕਿ ਪੰਜਾਬੀ ਦੇ ਹਵਾਲੇ ਨਾਲ ਜਿਹੜੀ ਕੋਈ ਥੋੜ੍ਹੀ ਜਿਹੀ ਕਮਤਰੀ ਸੀ, ਲੋਕ ਕਹਿੰਦੇ ਸਨ ਕਿ ਪਤਾ ਨਹੀਂ ਕਿਉਂ ਪੰਜਾਬੀ ਬੋਲੀ ਏ, ਇੱਥੇ ਉਰਦੂ ਬੋਲੋ ਜਾਂ ਅੰਗਰੇਜ਼ੀ ਬੋਲੋ। ਅੱਛਾ, ਉਹ ਹੁੰਦਾ ਇਹ ਸੀ ਕਿ ਨਿਆਣਾ ਜਿਹੜਾ ਸੀ ਜਾਂ ਬੱਚੇ ਸਨ ਉਹ ਕੋਈ ਅਜੀਬ ਹੋ ਜਾਂਦੇ ਸਨ, ਉਹ ਕੀ ਅੱਧਾ ਤਿੱਤਰ ਅੱਧਾ ਬਟੇਰ ਵਾਲਾ ਮਾਮਲਾ ਹੋ ਜਾਂਦਾ ਸੀ। ਉਹ ਨਾ ਪੂਰੀ ਅੰਗਰੇਜ਼ੀ ਬੋਲਦਾ ਸੀ, ਨਾ ਉਹ ਪੂਰੀ ਪੰਜਾਬੀ ਬੋਲਦਾ ਸੀ, ਨਾ ਉਰਦੂ ਬੋਲਦਾ ਸੀ। ਅੱਛਾ, ਇੰਟਰਨੈਸ਼ਨਲੀ ਫਿਨੋਮੇਨਾ ਇਹ ਵੇ ਕਿ ਜਿਹੜੀ ਮਾਂ ਬੋਲੀ ਹੁੰਦੀ ਹੈ ਨਾ, ਮਦਰ ਲੈਂਗੁਏਜ ਨੂੰ ਕਹਿੰਦੇ ਨੇ, ਉਹ ਪੂਰੀ ਦੁਨੀਆ ਦਾ ਇਹ ਵੇ ਕਿ 7 ਸਾਲ ਤੱਕ ਤੁਸੀਂ ਬੱਚੇ ਨੂੰ ਜਿਹੜੀ ਤਾਲੀਮ ਦੇਣੀ ਹੈ, ਯਾਨੀ ਜਿਹੜੀ ਸਕੂਲਿੰਗ ਹੈ ਜਾਂ ਉਹਦੀ ਤਰਬੀਅਤ ਹੈ, ਉਹ ਮਾਂ ਬੋਲੀ 'ਚ ਹੋਏਗੀ।
1: ਬਿਲਕੁਲ।
0: ਅੱਛਾ, ਜਦੋਂ ਤੁਸੀਂ ਮਾਂ ਬੋਲੀ 'ਚ ਉਹਦੀ ਤਰਬੀਅਤ ਕਰ ਦਿੰਦੇ ਹੋ, ਉਹਦਾ ਜ਼ਿਹਨ ਪੁਖਤਾ ਹੁੰਦਾ, ਕਿਉਂਕਿ ਉਹ ਉਮਰ ਹੁੰਦੀ ਹੈ, ਉਹਦੀ ਗਰੂਮਿੰਗ ਹੋ ਰਹੀ ਹੁੰਦੀ ਹੈ ਜ਼ਿਹਨੀ ਤੌਰ 'ਤੇ ਵੀ, ਜਿਸਮਾਨੀ ਤੌਰ 'ਤੇ ਵੀ।
1: ਬਿਲਕੁਲ।
0: ਅਤੇ ਜਦੋਂ ਇਨਸਾਨ ਆਪਣੀ ਮਿੱਟੀ ਦਾ ਅਸਰ ਲੈ ਕੇ ਅਤੇ ਆਪਣੀ ਮਾਂ ਬੋਲੀ ਬੋਲ ਕੇ ਪ੍ਰਵਾਨ ਚੜ੍ਹਦਾ, ਅਤੇ ਫਿਰ ਉਹ ਪੂਰੀ ਦੁਨੀਆ 'ਚ ਹਰ ਲੈਂਗੁਏਜ ਸਿੱਖ ਲੈਂਦਾ।
1: ਬਿਲਕੁਲ।
0: ਅੱਛਾ, ਦੂਜਾ ਤੁਹਾਡਾ ਸਵਾਲ ਸੀ ਮੈਸ ਕਮਿਊਨੀਕੇਸ਼ਨ ਦੇ ਹਵਾਲੇ ਨਾਲ।
1: ਜੀ ਜੀ।
0: ਅੱਛਾ, ਚੂੰਕਿ ਅਸੀਂ ਵੀ ਪੰਜਾਬ ਯੂਨੀਵਰਸਿਟੀ 'ਚ ਜਦੋਂ ਮੈਸ ਕੌਮ ਕਰ ਰਹੇ ਸਾਂ, ਅਤੇ ਸਾਡੇ ਤੋਂ ਪਹਿਲਾਂ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਉੱਥੇ ਦਾ ਰੇਡੀਓ ਸ਼ੁਰੂ ਹੋ ਗਿਆ ਸੀ, ਕਿ ਅਸੀਂ ਪ੍ਰੈਕਟੀਕਲ ਜਿਹੜਾ ਅਤੇ ਉੱਥੇ ਆਪਣਾ ਅਸੀਂ ਪ੍ਰੈਕਟੀਕਲ ਕੀਤਾ। ਮੈਂ ਖਬਰਾਂ ਪੜ੍ਹਨਾ ਸਾਂ ਜਾਂ ਪ੍ਰੋਗਰਾਮ ਕਰ ਲੈਂਦਾ ਸਾਂ ਜਾਂ ਸਪੋਰਟਸ ਦੇ ਹਵਾਲੇ ਨਾਲ ਅਪਡੇਟਸ ਦੇ ਦਿੰਦਾ ਸਾਂ, ਅਤੇ ਉਹ ਅਸੀਂ ਸਿੱਖਦੇ ਗਏ, ਉਹ ਸਿੱਖਦੇ ਸਿੱਖਦੇ ਫਿਰ ਰੇਡੀਓ ਪਾਕਿਸਤਾਨ 'ਤੇ ਵੀ ਅਸੀਂ ਆ ਗਏ। ਅੱਛਾ, ਉਹ ਪੰਜਾਬ ਯੂਨੀਵਰਸਿਟੀ ਦੀ ਹੱਦ ਤੱਕ ਸੀ, ਬਹੁਤ ਸਾਰੀ ਚੂੰਕਿ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਸੈਕਟਰ ਦੇ ਅੰਦਰ ਜਿਨ੍ਹਾਂ ਕੋਲ ਇਹ ਸਹੂਲਤ ਕੋਈ ਨਹੀਂ ਹੈ।
1: ਜੀ ਜੀ ਜੀ।
0: ਅਤੇ ਉਹ ਬੱਚੇ ਜਿਹੜੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਯਾ ਖੁਦਾ ਅਸੀਂ ਕਿਸ ਤਰ੍ਹਾਂ ਬੋਲੀਏ, ਕੀ ਕਰੀਏ ਜਾਂ ਜੋ ਅਸਾਂ ਪੜ੍ਹ ਰਹੇ ਹਾਂ। ਅੱਛਾ, ਫੀਲਡ 'ਚ ਜਦੋਂ ਬੰਦਾ ਆਉਂਦਾ ਅਤੇ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਜਿਹੜਾ ਤੁਸੀਂ ਨਿਸਾਬੀ ਸਰਗਰਮੀਆਂ ਹੁੰਦੀਆਂ ਨੇ ਨਾ, ਜਦੋਂ ਤੁਸੀਂ ਫੀਲਡ 'ਚ ਆਉਂਦੇ ਹੋ, ਜਿਵੇਂ ਹੁਣ ਮੈਂ ਸਾਫੀ ਹਾਂ
1: ਜੀ,
0: ਅਤੇ ਮੈਂ ਜਦੋਂ ਫੀਲਡ 'ਚ ਆਇਆ ਤਾਂ ਅਕਸਰ ਨਿਊਜ਼ ਰੂਮ 'ਚ ਮੁਖਤਲਿਫ ਰਵੱਈਏ ਸਨ।
1: ਬਿਲਕੁਲ
0: ਹੈ ਜੀ। ਅੱਛਾ, ਅਮਲੀ ਕੰਮ ਜਿਹੜਾ ਸੀ ਉਹ ਮੁਖਤਲਿਫ ਸੀ
1: ਜੀ। ਬਿਲਕੁਲ।
0: ਅਤੇ ਅੱਜ ਦਾ ਸਟੂਡੈਂਟ ਵੀ ਜਿਹੜਾ ਇਹ ਫੇਸ ਕਰਦਾ, ਮੈਂ ਸਮਝਦਾ ਰੇਡੀਓ ਪਾਕਿਸਤਾਨ ਨੇ, ਬਿਲਖਸੂਸ FM 101 ਨੇ ਜਿਹੜਾ ਉਹ ਇਹ ਜਿਹੜਾ ਇਨੀਸ਼ੀਏਟਿਵ ਲਿਆ, ਕਦਮ ਚੁੱਕਿਆ ਇੰਟਰਨਸ਼ਿਪ ਵਾਲਾ, ਮੈਂ ਮੁਬਾਰਕਬਾਦ ਦੇਣਾ ਤੁਹਾਨੂੰ ਔਰ ਤੁਹਾਡੇ ਇੰਚਾਰਜ ਨੂੰ, ਸਟੇਸ਼ਨ ਡਾਇਰੈਕਟਰ ਸਾਹਿਬ ਨੂੰ, ਬਸਰਾ ਸਾਹਿਬ ਨੂੰ, ਡਾਕਟਰ ਸਾਹਿਬ ਨੂੰ, ਕਿ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਕਿ FM 101 ਦੇ ਉੱਤੇ ਤਮਾਮ ਪ੍ਰਾਈਵੇਟ ਸੈਕਟਰਸ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹਨਾਂ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਵਾਸਤੇ ਇੰਟਰਨਸ਼ਿਪ ਦਾ ਤੁਸੀਂ ਮੌਕਾ ਪੈਦਾ ਕੀਤਾ, ਇੱਥੇ ਇੰਟਰਨਸ਼ਿਪ ਤੁਸੀਂ ਕਰਵਾ ਰਹੇ ਹੋ, ਫ੍ਰੀ ਆਫ ਕਾਸਟ ਕਰਵਾ ਰਹੇ ਹੋ, ਫਿਰ ਇੰਤਹਾਈ ਪ੍ਰੋਫੈਸ਼ਨਲ ਕਰਾ ਰਹੇ ਹੋ। ਦੇਖੋ ਜੀ, ਰੇਡੀਓ ਪਾਕਿਸਤਾਨ ਇਹ ਕੋਈ ਛੋਟਾ ਨਾਂ ਤਾਂ ਨਹੀਂ ਹੈ।
1: ਨਾਮ ਵਾਸਤੇ ਤਾਂ
0: ਅਸੀਂ ਅੱਜ ਜਿੱਥੇ ਰੰਧਾਵਾ ਸਾਹਿਬ ਬੈਠੇ ਹਾਂ, ਇਹ ਉਹ ਥਾਂ ਹੈ ਕਿ ਜਿੱਥੋਂ ਸਭ ਤੋਂ ਪਹਿਲੇ 13 ਤੇ 14 ਅਗਸਤ 1947 ਦੇ ਦਰਮਿਆਨੀ ਰਾਤ ਐਲਾਨ ਹੋਇਆ ਸੀ ਕਿ ਇਹ ਰੇਡੀਓ ਪਾਕਿਸਤਾਨ ਹੈ।
1: ਬੜੀ ਗੱਲ,
0: ਠੀਕ ਹੈ ਨਾ।
1: ਬਿਲਕੁਲ।
0: ਤੇ ਚੰਦ ਲਮਹੇ ਪਹਿਲੇ ਸੀ ਕਿ ਇਹ ਆਲ ਇੰਡੀਆ ਰੇਡੀਓ ਹੈ।
1: ਹਾਂਜੀ।
0: ਅਗਲੀ ਲਮਹੇ ਐਲਾਨ ਹੋ ਗਿਆ ਕਿ ਰੇਡੀਓ ਪਾਕਿਸਤਾਨ ਹੈ।
1: ਬਿਲਕੁਲ।
0: ਜਦੋਂ ਇਸ ਤਾਰੀਖੀ ਬਿਲਡਿੰਗ ਦੇ ਅੰਦਰ ਸਟੂਡੈਂਟ ਆਏਗਾ, ਉਹਦੀ ਤਰਬੀਅਤ ਹੋਏਗੀ, ਉਹਨੂੰ ਪਤਾ ਹੋਏਗਾ ਕਿ ਬੋਲਣਾ ਕਿੱਦਾਂ, ਗੱਲਬਾਤ ਕਿੱਦਾਂ ਕਰਨੀ ਹੈ।
1: ਬਿਲਕੁਲ।
0: ਅਤੇ ਉਹਦੀ ਜਿਹੜੀ ਪ੍ਰੈਕਟਿਸ ਹੋਏਗੀ ਉਹਨੂੰ ਨਾ ਸਿਰਫ ਅੱਗੇ ਫੀਲਡ 'ਚ ਕਾਮਯਾਬ ਹੋਣ ਵਾਸਤੇ ਮਦਦਗਾਰ ਸਾਬਤ ਹੋਏਗੀ, ਬਲਕਿ ਉਹਨੂੰ ਮੁਆਸ਼ਰੇ ਦੇ ਅੰਦਰ ਇੱਕ ਫਾਲ ਕਿਰਦਾਰ ਅਦਾ ਕਰਨ ਵਾਸਤੇ, ਇੱਕ ਬੜਾ ਮਸਬਤ ਸ਼ਹਿਰੀ ਬਣਾਉਣ ਵਾਸਤੇ ਵੀ ਜਿਹੜਾ ਇਹ ਤੁਹਾਡੀਆਂ ਜਿਹੜੀਆਂ ਕਾਵਿਸ਼ਾਂ ਨੇ ਕੰਮ ਆਉਣਗੀਆਂ।
1: ਉਹ ਕਹਿੰਦੇ ਨੇ ਨਾ ਕਿ ਬੰਦਾ ਸਾਰੀ ਜ਼ਿੰਦਗੀ ਬੋਲਣਾ ਤਾਂ ਸਿੱਖ ਲੈਂਦਾ,
0: ਹਾਂਜੀ,
1: ਲੇਕਿਨ ਇਹ ਨਹੀਂ ਸਿੱਖ ਪਾਉਂਦਾ ਕਿ ਕਿੱਥੇ ਕੀ ਨਹੀਂ ਬੋਲਣਾ। ਸੋਸ਼ਲ ਮੀਡੀਆ ਨੇ ਆਜ਼ਾਦੀ ਦਿੱਤੀ ਹੈ, ਤੁਸੀਂ ਆਪਣੀ ਕੋਈ ਵੀ ਵਲੌਗਿੰਗ ਕਰਦੇ ਹੋ, ਜਿਸ ਤਰ੍ਹਾਂ ਤੁਸੀਂ ਕੁਛ ਲੋਕ ਉਹਨਾਂ ਨੇ ਆਪਣੇ ਚੈਨਲਸ ਵਗੈਰਾ ਬਣਾਏ ਨੇ, ਲੇਕਿਨ ਅੱਛਾ ਇੱਕ ਐਂਕਰ ਬਣਨ ਵਾਸਤੇ ਜਿਹੜੀ ਇੱਕ, ਜਿਸ ਤਰ੍ਹਾਂ ਕੋਈ ਬੰਦਾ ਸ਼ਾਇਰ ਹੈ, ਉਹਨੇ ਕੋਈ ਤਹਿਰੀਰ ਲਿਖੀ, ਕੋਈ ਸ਼ੇਰ ਲਿਖਿਆ, ਤਾਂ ਆਪਣੇ ਉਸਤਾਦਾਂ ਕੋਲ ਉਹਨੇ ਜਿਹੜੀ ਨੋਕ ਪਲਕ ਜਿਹੜੀ ਉਹਨੂੰ ਬਿਹਤਰ ਬਣਾਉਣ ਵਾਸਤੇ ਲੈ ਕੇ ਜੀ ਇਸਲਾਹ ਆਪਣੀ ਕਰਵਾਉਣੀ। ਇਸੇ ਤਰ੍ਹਾਂ ਜਿਹੜਾ ਕੋਈ ਵੀ ਬੰਦਾ ਐਂਕਰ ਜਿਹੜਾ ਉਹ ਆਪ ਆਪਣਾ ਚੈਨਲ ਬਣਾ ਕੇ ਇੱਕ ਚੈਨਲ ਦਾ ਜਿਹੜਾ ਓਨਰ ਬਣ ਸਕਦਾ, ਐਂਕਰ ਬਣ ਸਕਦਾ, ਲੇਕਿਨ ਇੱਕ ਬਾਜ਼ਾਬਤਾ ਔਰ ਬਾਕਾਇਦਾ ਜਦੋਂ ਤੁਸੀਂ ਇੱਕ ਆਪਣਾ ਵਰਕ ਪਰਫਾਰਮ ਕਰਨਾ, ਉਹਦੇ ਵਾਸਤੇ ਤੁਹਾਨੂੰ ਇੱਕ ਜਾਣਾ ਇਸ ਤਰ੍ਹਾਂ ਦਾ ਮੁਸਤੰਦ ਜਿਹੜਾ ਇਦਾਰਾ ਜਿੱਥੋਂ ਤੁਹਾਨੂੰ ਕੋਈ ਸਰਟੀਫਿਕੇਟ ਵੀ ਮਿਲੇ, ਕਿ ਤੁਸੀਂ ਇਹ ਦੱਸੋ ਕਿ ਜਨਾਬ ਅਸੀਂ ਇੱਥੋਂ ਟ੍ਰੇਨਿੰਗ ਜਿਹੜੀ ਕੀਤੀ। ਲੋਕ ਕਹਿਣ ਕੇ ਬੜੀ ਕੋਈ ਅੱਛੀ ਜਗ੍ਹਾ ਤੋਂ ਬੰਦਾ ਜਿਹੜਾ ਪੜ੍ਹ ਲਿਖ ਕੇ ਆਇਆ, ਅਤੇ ਮੈਂ ਸਮਝਦਾ ਕਿ ਇਹ ਨੌਜਵਾਨ ਨਸਲ ਜਿਹੜੀ ਇਹ ਬੜੀ ਇਸ ਚੀਜ਼ 'ਤੇ ਹੈ ਕਿ ਕੋਈ ਨਾ ਕੋਈ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੋਣਾ ਚਾਹੀਦਾ ਸੀ। ਔਰ ਉਹ ਸਾਰਾ ਜਿਹੜਾ ਇਨੀਸ਼ੀਏਟਿਵ ਜਿਹੜਾ ਇਹ ਗੋਮੀਟਾ ਪਾਕਿਸਤਾਨ ਨੂੰ ਜਾਂਦਾ, ਸਾਡਾ ਰੇਡੀਓ ਪਾਕਿਸਤਾਨ ਜਿਹੜਾ ਇਹ ਉਹਨੂੰ ਜਾਂਦਾ। ਅਤੇ ਮਜ਼ੀਦ ਸਰ ਇੱਕ ਗਾਣਾ ਸੁਣਦੇ ਹਾਂ, ਔਰ ਗਾਣਾ ਸੁਣ ਕੇ ਫਿਰ ਜਿਹੜਾ ਤੁਹਾਡਾ ਮਜ਼ੀਦ ਗੱਲਬਾਤ ਕਰਦੇ ਹਾਂ।

0: جی جناب، ریڈیو پاکستان ایف ایم 101 لاہور دا لائیو سٹوڈیو، آر جے طیب سمان رندھاوا تہاڈی خدمت وچ حاضر ہے۔ اور اج میں سٹوڈیو دے وچ کلا نہیں بلکہ میرے نال بڑی خوبصورت جی ہستی اور ماشاءاللہ بڑی خوبصورت جی ڈریسنگ اور الفاظ جڑے نے انہاں دا ذخیرہ انہاں دے کول، اور اس طرح دے جڑے انسان نے انہاں دے کولوں بندہ جنہ کچھ سیکھ سکے وہ سیکھنا چاہیے۔ کہندے نے ایک پاسے کتاباں پئیاں ہون تے ایک پاسے وہ انسان جنہیں سارا کچھ پڑھیا ہوئے سیکھیا ہوئے زمانے دا، اس بندے نے ساریاں جڑیاں مشکلاں پریشانیاں وہ بھی دیکھیاں ہون اور انہاں دے وچ پھر اپنا ایک نام مقام ایک بنایا ہوئے، تو اس بندے دے کولوں جڑا نا سارا کچھ سیکھنا چاہیے پوچھنا چاہیے۔ اور سر تسی خان صاحب مینوں تسی سر یہ دسنا کہ ایک اینکر دے وچ بنیادی کیڑی چیز جڑی نا وہ ضروری ہے جی، وہ ہونی چاہیے دی او دے وچ؟
1: دیکھو جی، اتنے جی سر تساں پہلے گل کیتی ہے جی، بڑا سونا تسی گون سنایا جی سانوں پنجابی دا ہے بڑا ودیا جی۔ اے تو پہلے تسی جڑی گل کر رہے سو کہ ہر بندہ سوشل میڈیا تے اپنا چینل کھول کے بہ گیا ہے
0: جی ہاں جی،
1: تے وہ ٹھیک ہے، وہ ریٹنگ شیٹنگ لے جاتا ہے اوٹ پٹانگ گل کر کے لیکن اس حد تک کی ہے، جدوں کسی معاشرے چ کسی بیٹھک چ کسی پنچایت چ بہندا ہے تے وہ دے کو گل بات نہیں
0: نہیں ہوندی ہے،
1: کیونکہ وہ بنیادی تربیت نہیں ہوتی۔
0: بالکل اس طرح،
1: تے جدوں تسی کسی ادارے دے وچ کسی استاد کسی مرشد کولوں کچھ سیکھ کے اگے آندے جے تے پھر تہانوں وہ ایک لوہ ہوندی ہے، روشنی ہوندی تہاڈے نال، وہ جگمگ ہوندی تہاڈی گفتگو وی، تہانوں پھر ریفرنس وی ملدے نے گفتگو دے، تسی تاریخی پس منظر نو وی سامنے رکھدے ہاں گل کردے جے، وہ تہاڈے لئی آسان ہو جاندا ہے۔ اسی طرح ہی اج دا جڑا زمانہ ہے، ہر بچہ یا بچی جڑی اٹھدی وہ کہندی ہے جی میں اینکر بننا چاہنے ہاں جی، میں اینکر بنا گے۔ یا ساڈے میس کام دے جنے وی سٹوڈنٹس نے اے بڑا ریٹ کردے نے جڑے موجودہ ساڈے اینکرز نے، بڑے وڈے وڈے ناں نے جی، کوئی شک نہیں، بڑی محنتاں توں بعد اے لوگ اس مقام تے پہنچے نے۔ دیکھو ٹیلی ویژن دے اتے ایک گلیمر تے ہے، اے تے کوئی شک نہیں، وہ تہانوں مشہور بھی کر دیندے نے
0: سر۔ وہ میں ایتھے تھوڑا جہا ڈیفرنس سارے دے ہے، وہ ٹیلی ویژن یا وہ سوشل میڈیا تے ہے
1: جی جی،
0: اسی اپنے کسی بھی کوئی قریبی نو پوچھاں گے نا جی تسی اپنے بیٹے نو اپنی بیٹی نو تسی جڑا نا جی میڈیا دے وچ جڑا تسی بھیجو گے، وہ دے سامنے ایک ہور تصویر جڑی نا وہ سوشل میڈیا والی جڑی انہوں نظر آ رہی ہے، جبکہ ایک ادارہ جڑا ہے وہ متعلق جڑے جی انہوں نے آئیڈیا نہیں ہے ہون تک، چونکہ اس چیز سے کسی نے بچوں کو پالش نہیں کیتا، کسی نے دسیا نہیں، تربیت جڑی ہے وہ نہیں ہو سکی ہے، تو یہ جڑا مزید میں سمجھنا کہ وہ عوام جڑے سارے لوگ نے جڑے اپنی جڑی ایک انہوں نے فلم دیکھی ہوئی ہے جڑی سوشل میڈیا والی، وہ پردہ لا کے تو ایک باضابطہ جہا طریقے دے نال ایک ادارے دے نال جڑنا چاہیے۔
1: یہ تہاڈی گل درست ہے، یہ کوئی شک نہیں ہے، میں اسی پاسے آ رہا سا کہ دیکھو تساں سوال کیتا سی کہ ایک اینکر بننے واسطے کی بیسک ریکوائرمنٹ ہے، کی ہونا چاہیے۔ دیکھو سب تو پہلے تو تسی پڑھو، جویں اسی آئے سا تے فیلڈ وچ تے ساڈا بھی بڑا شوق ہوندا سی کہ اسی کالم لکھنے ہاں یا کوئی خبر لکھنے ہاں تے ساڈا نام آئے، بائی لائن آندی سی رندھاوا صاحب تے سانوں مطلب جس دن سویرے ساڈی بائی لائن لگنی ہوندی سی نا
0: جی،
1: تے سانوں تے نیندر ہی نہیں سی پیندی کہ سویرے ساڈا نام چھپنا ہے، یا جے کر کالم لکھیا ہے تے وہ فوٹو آنی تے ساڈا بس نہیں سی چلدا پورے لاہور چ اسی جڑا تے بینر لوا دیے
0: جی جی،
1: تے اودے چ اے وے کہ سب تو پہلے جی تہانوں صاحب علم ہونا ضروری ہے، اودے واسطے تہانوں کتاب پڑھنی چاہیے، کتاب نال تہانوں یاری لانی پے گی، دوستی کرنی پے گی۔ اچھا کتاب بھی ہر قسم دی کتاب تسی پڑھو، تسی ادب پڑھ سکدے جے، تسی انسائیکلوپیڈیا پڑھ سکدے جے، تسی نصابی کتاباں تو علاوہ غیر نصابی افسانے پڑھو، تسی کچھ بھی تسی پڑھ سکدے ہو، شاعری پڑھ سکدے ہو، تسی
0: آپ اینے وڈے
1: جتھے دل لگ جے، تہانوں علم ہووے، تہانوں معلومات ملن۔ دیکھو جی جد تک تہاڈا اندر خالی ہے تے تسی بول تے نہیں سکو گے، ٹھیک ہے نا، تے سکرپٹڈ چار کچھ صفحے جڑا سانوں پروڈیوسر دے دے یا اسی سامنے رکھ لیے کنٹینٹ ہیڈ دے دے تے ایک لمٹ تک تے تہاڈا چل جائے گا، دوجی بریک تو بعد تہاڈے کول مواد نہیں ہونا،
0: بالکل
1: تہاڈے کول گل۔ دیکھو ریڈیو تے اسی بیٹھے ہیں نا، ریڈیو دا مقصد کی ہے؟ مطلب کہ گل نہ گل اگے ودھانی،
0: بے شک
1: تے گل نہ گل اودوں ہی ودھ دیئے جدوں تسی سکھے ہوندے جے، تہاڈے کول علم ہوندا ہے، پڑھ لکھ کے کسی اچھی شوب صحبت دے وچوں نکل کے تسی اگے آئے ہوندے۔
0: دیکھو اودے چ نا ساڈے ایک بڑے ہی قریبی جے دوست سن، انہاں نوں کسی نے کہا جی میرا فلاں جگہ تے نا تسی ریفرنس دیو تے مینوں کسی جگہ تے چلو کوئی اینکرشپ مل جائے، یا مینوں کسی جگہ دے نال میں جڑ جاواں میڈیا تے، کوئی ریڈیو ہو جائے یا جڑا کوئی ٹی وی چینل۔ انہاں کہا بچے میں انہاں تے کر سکنا کہ پہلا پروگرام جڑا نا وہ میں تینوں بٹھا سکنا، تو بہ سکتا جا سکتا، لیکن اگلا پروگرام تیرے اپنے سر تے ہونا، کہ اگر تیرے اندر جڑا کچھ ہوئے گا تو تینوں کوئی دوجی یاری موقع دے گا، اگر تیرے اندر کچھ ہوئے گا ہی نہیں ਤੇ ਉਹ ਜਿਹੜਾ ਨਹੀਂ ਖਾਲੀ ਭਾਂਡੇ ਜੇ ਚੋਖੇ ਖੜਕਦੇ ਨੇ।
1: ਹਾਂਜੀ
0: ਉਹ ਹਿਸਾਬ ਹੀ ਜਿਹੜਾ ਨਾ ਫਿਰ
1: ਠੀਕ ਹੈ ਰੰਧਾਵਾ ਸਾਹਿਬ ਤੁਸੀਂ ਬਿਲਕੁਲ ਇਸੇ ਤਰ੍ਹਾਂ ਹੀ ਹੈ। ਦੇਖੋ ਰਾਹ ਤੇ ਖੋਲ ਦੇਗਾ, ਕੋਈ ਨਾ ਕੋਈ ਮਿਹਰਬਾਨ ਤੁਹਾਡੇ ਵਾਸਤੇ ਰਾਹ ਖੋਲ ਦੇਗਾ, ਟੀਵੀ ਤੇ ਵੀ ਖੋਲ ਦੇਗਾ, ਰੇਡੀਓ ਤੇ ਵੀ ਖੋਲ ਦੇਗਾ। ਜਾਂ ਅਗਰ ਇਸ ਨੂੰ ਅਸੀਂ ਥੋੜਾ ਜਿਹਾ ਵਧਾ ਕੇ ਗੱਲ ਕਰ ਲਈਏ ਤੇ ਦੁਨੀਆਂ ਦੇ ਜਿੰਨੇ ਵੀ ਸ਼ੋਭਾ ਨੇ ਸ਼ੋਭੇ ਨੇ ਜ਼ਿੰਦਗੀ ਦੇ, ਉਹਦੇ ਵਿੱਚ ਤੁਹਾਡਾ ਕੋਈ ਨਾ ਕੋਈ ਮਿਹਰਬਾਨ ਕਿਸੇ ਤਰੀਕੇ ਨਾਲ ਤੁਹਾਡੇ ਵਾਸਤੇ ਉਹ ਰਾਹ ਖੋਲੇਗਾ, ਲੇਕਿਨ ਅੱਗੇ ਸਰਵਾਈਵ ਤੁਸੀਂ ਆਪ ਕਰਨਾ।
0: ਜਾਂ ਦੂਜੇ ਲਫ਼ਜ਼ਾਂ ਵਿੱਚ ਸਰ ਇਹ ਕਹਿ ਲਈਏ ਕਿ ਤੁਹਾਨੂੰ ਕੋਈ ਵੀ ਦੁਨੀਆਂ ਦਾ ਸ਼ੋਭਾ ਹੋਵੇ, ਜਿੰਨੀ ਦੇਰ ਤੱਕ ਕੋਈ ਉਸਤਾਦ ਤੁਹਾਡੇ ਨਾਲ ਮੌਜੂਦ ਨਹੀਂ ਹੈ, ਜਿੰਨੇ ਤੁਹਾਨੂੰ ਸਿਖਾਉਣਾ ਹੈ।
1: ਬਿਲਕੁਲ ਐਸਾ,
0: ਕਦੀ ਕਿਸੇ ਜਗ੍ਹਾ ਤੇ ਬੰਦਾ ਫਸ ਜਾਂਦਾ, ਕੋਈ ਇਹੋ ਜਿਹੀ ਗੱਲ ਹੈ, ਕੋਈ ਇਹੋ ਜਿਹੀ ਚੀਜ਼, ਉਸਤਾਦ ਹੀ ਹੁੰਦਾ ਫਿਰ ਜਿਹੜਾ ਬੰਦੇ ਨੂੰ ਜਾਣਾ ਇੱਕ ਹਨੇਰੇ ਚੋਂ ਕੱਢ ਕੇ ਚਾਨਣ ਚ ਲੈ।
1: ਉਸਤਾਦ ਦੀ ਅਹਿਮੀਅਤ ਤੇ ਤਾਂ ਕਿਆਮਤ ਰਹੇਗੀ।
0: ਬਿਲਕੁਲ,
1: ਉਸਤਾਦ ਹੀ ਇੱਕ ਐਸੀ ਹਸਤੀ ਹੈ ਕਿ ਜਿਹੜਾ ਦੇਖੋ ਨਾ ਤੁਸੀਂ ਮਾਂ ਦੀ ਗੋਦ ਚੋਂ ਯਾਨੀ ਝੋਲੀ ਚੋਂ, ਇੱਕ ਮਾਂ ਤੁਹਾਡੀ ਉਸਤਾਦ ਹੁੰਦੀ, ਤਰਬੀਅਤ ਕਰਦੀ, ਫਿਰ ਤੁਸੀਂ ਵੱਡੇ ਹੁੰਦੇ ਜੇ, ਫਿਰ ਇਸੇ ਤਰ੍ਹਾਂ ਸਕੂਲ ਕਾਲਜ ਯੂਨੀਵਰਸਿਟੀ ਇਸੇ ਤਰ੍ਹਾਂ ਫਿਰ ਪ੍ਰੋਫੈਸ਼ਨਲ ਲਾਈਫ 'ਚ ਆਉਂਦੇ ਜੇ, ਅਤੇ ਫਿਰ ਵੀ ਤੁਹਾਡੇ ਸੀਨੀਅਰਸ ਤੁਹਾਡੇ ਉਸਤਾਦ ਹੁੰਦੇ ਨੇ, ਅਤੇ ਬੰਦਾ ਸਿੱਖਦਾ।
0: ਬਿਲਕੁਲ,
1: ਜਸਤਜੂ ਹੋਣੀ ਚਾਹੀਦੀ ਹੈ, ਸਿੱਖਣ ਦੀ ਨਾ ਅੰਦਰ ਹੋਣੀ ਚਾਹੀਦੀ ਕਿ ਮੈਂ ਸਿੱਖਾਂ, ਮੈਂ ਕਰਾਂ। ਜਦੋਂ ਤੁਸੀਂ ਕਹੋ ਕਿ ਇਹ ਬੂਹੇ ਦੇ ਅੰਦਰ ਮੈਂ ਆ ਜਾਂ ਤੇ ਮੈਂ ਮੁਕੰਮਲ ਹਾਂ, ਜਦੋਂ ਅਸੀਂ ਸੋਚ ਲੈਂਦੇ ਕਿ ਅਸੀਂ ਪੂਰੇ ਹੋ ਗਏ, ਮੁਕੰਮਲ ਹੋ ਗਏ,
0: ਬਿਲਕੁਲ,
1: ਤੇ ਮੁਕੰਮਲ ਤੇ ਫਿਰ ਮੌਤ ਤੇ ਹੁੰਦਾ ਜੇ ਰੰਧਾਵਾ ਸਾਹਿਬ।
0: ਬਿਲਕੁਲ,
1: ਬੰਦਾ ਸਾਰੀ ਜ਼ਿੰਦਗੀ ਆਖਰੀ ਸਾਹ ਤੱਕ ਸਿੱਖਦਾ ਰਹਿੰਦਾ। ਇਹ ਜਸਤਜੂ ਹੋਣੀ ਚਾਹੀਦੀ ਹੈ ਜੀ, ਨਵੇਂ ਲੋਕਾਂ ਵਾਸਤੇ ਵੀ ਮੇਰਾ ਇਹੀ ਪੈਗਾਮ ਹੈ ਤੇ ਆਪਣੇ ਵਾਸਤੇ ਵੀ ਇਹੀ ਹੈ ਕਿ ਜਿਸ ਦਿਨ ਮੈਂ ਸੋਚ ਲਿਆ, ਤੁਸੀਂ ਸੋਚ ਲਿਆ ਕਿ ਜੀ ਅਸਾਂ ਬਸ ਮਿਰਾਜ ਤੇ ਪਹੁੰਚ ਗਏ ਕਿਸੇ ਵੀ ਫਨ ਦੇ, ਤੇ ਉਹ ਸਾਡਾ ਆਖਰੀ ਤਿਆਰ ਹੋਣਾ ਜੇ ਉੱਥੇ।
0: ਬਿਲਕੁਲ, ਜਿਹੜਾ ਪਾਣੀ ਜਦੋਂ ਇੱਕ ਰੁਕ ਜੇ ਤੇ ਉਹਦੇ ਚ ਸਮੈਲ ਆ, ਤੇ ਜਿਹੜਾ ਤਾਲਬ-ਇਲਮ ਹੈ, ਤਾਲਬ-ਇਲਮ ਤੇ ਉਹ ਹੀ ਹੈ ਨਾ ਜਿਹਨੂੰ ਤਲਬ ਹੈ, ਤਲਬ ਵਾਸਤੇ ਹੀ ਉਹਨੇ ਦਰਬਦਰ ਜਾਣਾ, ਕਿਸੇ ਜਗ੍ਹਾ ਤੇ ਵੀ ਜਾਣਾ, ਉਹਨੇ ਕੁਝ ਸਿੱਖਣਾ। ਜਦੋਂ ਜਾਏਗਾ ਤੇ ਕੋਈ ਝੋਲੀ ਜਿਹੜੀ ਹੈ ਉਹ ਫੁੱਲ ਪੈ ਜਾਏਗੀ, ਖੈਰ ਪੈ ਜਾਏਗੀ, ਉਹ ਉਹਦੇ ਨਾਲ ਭਾਗ ਲੱਗ ਜਾਣਗੇ।
1: ਸੋਹਣੀ ਗੱਲ,
0: ਬੜੀ ਲਓ ਜੀ, ਬੜਾ ਹੀ ਖੂਬਸੂਰਤ ਜਿਹਾ ਜਨਾਬ ਸਾਡੇ ਨਾਲ, ਇੱਕ ਖੂਬਸੂਰਤ ਜਿਹੜੀ ਪਰਸਨੈਲਿਟੀ ਔਰ ਪ੍ਰੋਗਰਾਮ ਜਿਹੜਾ ਅੱਗੇ ਚੱਲ ਰਿਹਾ। ਸਾਡੇ ਨਾਲ ਸਲੀਮ ਦਰਜ਼ੀ ਸਾਹਿਬ ਨੇ ਔਰ ਉਹਨਾਂ ਨੇ ਵੈਲਕਮ ਆਖਿਆ ਸਾਡੇ ਜਿਹੜੇ ਅੱਜ ਦੇ ਪ੍ਰਾਹੁਣੇ ਨੇ ਉਹਨਾਂ ਨੂੰ, ਉਹਨਾਂ ਨੇ ਆਖਿਆ ਜਨਾਬ ਖੁਸ਼ ਆਮਦੀਦ ਜੀਆਂ ਨੂੰ, ਬੜੀ ਮਿਹਰਬਾਨੀ, ਜੀਂਦੇ ਵਾਸਤੇ ਰਹੋ ਸਲੀਮ ਭਾਈ। ਔਰ ਇਹਨਾਂ ਦੇ ਨਾਲ ਨਾਲ ਹੀ ਜਨਾਬ ਅਖਤਰ ਰਾਜਪੂਤ ਸਾਨੂੰ ਸੁਣ ਰਹੇ ਨੇ ਬੇਦੀਆਂ ਰੋਡ ਲਾਹੌਰ ਤੋਂ, ਕਹਿੰਦੇ ਨੇ ਜੀ ਬੜੇ ਚਿਰਾਂ ਬਾਅਦ ਤੁਹਾਡਾ ਪ੍ਰੋਗਰਾਮ ਸੁਣਿਆ, ਮਿਹਰਬਾਨੀ ਜਨਾਬ, ਸਲਾਮਤ ਰਹੋ ਅਖਤਰ ਭਾਈ। ਅਤੇ ਸ਼ੇਰ ਅਫਜ਼ਲ ਸਾਹਿਬ ਸਾਨੂੰ ਕਹਿੰਦੇ ਨੇ ਜਨਾਬ ਮੈਂ ਤੁਹਾਡੇ ਨਾਲ ਮੌਜੂਦ ਹਾਂ। ਇਹਨਾਂ ਦੇ ਨਾਲ ਅਮਜਦ ਸਾਹਿਬ ਵੀ ਮੌਜੂਦ ਨੇ, ਅਸੀਂ ਉਹਨਾਂ ਨੂੰ ਵੀ ਜੀਆਂ ਨੂੰ ਆਖ ਰਹੇ ਹਾਂ, ਇੱਕ ਸੋਹਣਾ ਜਿਹਾ ਗਾਣਾ ਸੁਣਨੇ ਹਾਂ। ਲੇਕਿਨ ਜਿਹੜਾ ਉਸ ਤੋਂ ਪਹਿਲਾਂ ਅਸੀਂ ਜਿਹੜਾ ਨਾ ਸਾਜਿਦ ਸਾਹਿਬ ਜਿਹੜੇ ਨੇ ਉਹਨਾਂ ਨੂੰ ਪੁੱਛਾਂਗੇ, ਸਰ ਅੱਜ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਆ ਕੇ ਕਿਹੋ ਜਿਹਾ ਲੱਗਾ?
1: ਰੰਧਾਵਾ ਸਾਹਿਬ ਮੈਨੂੰ ਬਹੁਤ ਚੰਗਾ ਲੱਗਾ ਜੀ, ਬੜਾ ਵਧੀਆ ਲੱਗਾ। ਅਤੇ ਮੈਂ, ਤੁਸੀਂ ਸਮਝੋ ਕਿ ਮੇਰੀਆਂ ਉਹ ਪੁਰਾਣੀਆਂ ਯਾਦਾਂ ਉਹ ਤਾਜ਼ਾ ਹੋ ਗਈਆਂ। ਉਹ ਇਹ ਤੁਹਾਡੇ ਰੇਡੀਓ ਪਾਕਿਸਤਾਨ ਲਾਹੌਰ ਦਾ ਜਿਹੜਾ ਤੁਹਾਡੀ ਬਿਲਡਿੰਗ ਹੈ
0: ਜੀ,
1: ਇਹਦੇ ਵਿੱਚ ਬੜੀਆਂ ਯਾਦਾਂ ਨੇ ਮੇਰੀਆਂ। ਬੜੇ ਬੜੇ ਬਜ਼ੁਰਗ ਲੋਕ ਜਿਹੜੇ ਸਾਡੇ 'ਚ ਨਹੀਂ, ਰੱਬ ਸੋਹਣਾ ਉਹਨਾਂ ਨੂੰ ਜਨਤਾ 'ਚ ਕਰ ਦੇ, ਉਹਨਾਂ ਦੀ ਮੈਨੂੰ ਇੱਥੋਂ ਜਿਹੜਾ ਅਤੇ ਆਵਾਜ਼ ਮਹਿਸੂਸ ਹੁੰਦੀ ਹੈ, ਉਹ ਲੱਗਦਾ ਕਿ ਪਿੱਛੋਂ ਆਵਾਜ਼ ਪਏਗੀ ਕਿ ਕਾਕਾ ਇੱਧਰ ਆ। ਅਤੇ ਮੈਨੂੰ ਬਹੁਤ ਅੱਛਾ ਲੱਗਾ, ਤੁਸੀਂ ਮਾਸ਼ਾਅੱਲਾ ਬਹੁਤ ਵਧੀਆ ਪ੍ਰੋਗਰਾਮ ਕਰਦੇ ਜੇ। ਮੈਂ ਗਾਏ ਬਗਾਏ ਕੇ ਗੱਡੀ 'ਚ ਟਿਊਨ ਸ਼ੂਨ ਕਰਨਾ ਹੈ, ਅਤੇ ਤੁਹਾਨੂੰ ਪਤਾ ਕਿ ਉਹ ਟਰੈਵਲ ਕਰ ਰਹੇ ਹੋਈਏ ਅਤੇ ਰੇਡੀਓ ਤੋਂ ਬਗੈਰ ਤਾਂ ਟਰੈਵਲ ਬੜਾ ਮੁਸ਼ਕਿਲ ਹੋ ਜਾਂਦਾ। ਅਤੇ ਉਹ ਜਦੋਂ ਤੁਹਾਡਾ ਪ੍ਰੋਗਰਾਮ ਸੁਣਨੇ ਆ ਜਾਂ ਬਾਕੀ ਬੇਲੀਆਂ ਦਾ ਸੁਣਨੇ ਆ, ਅਤੇ ਉਹਦੇ 'ਚ ਦੋ ਚੀਜ਼ਾਂ ਹੁੰਦੀਆਂ, ਸਿਰਫ ਤੁਸੀਂ ਇੰਟਰਟੇਨ ਨਹੀਂ ਕਰ ਰਹੇ ਹੁੰਦੇ,
0: ਬਿਲਕੁਲ
1: ਤੁਸੀਂ ਇਨਫੋਟੇਨਮੈਂਟ ਦੇ ਰਹੇ ਹੋ। ਤੁਸੀਂ ਬੜੇ ਸਾਦੇ ਅਲਫਾਜ਼ ਦੇ ਵਿੱਚ, ਆਮ ਫਹਿਮ ਲੈਂਗੁਏਜ ਦੇ ਵਿੱਚ, ਜਿਹੜੀ ਅਸੀਂ ਘਰਾਂ 'ਚ ਬੋਲਦੇ ਹਾਂ, ਜਿਹੜੀ ਸਾਡੇ ਪਿੰਡ ਦਿਹਾਤ 'ਚ ਬੋਲੀ ਜਾਂਦੀ ਹੈ, ਉਹ ਇੱਕ ਐਸਾ ਮੈਸੇਜ ਦਿੰਦੇ ਜੇ, ਐਸਾ ਪੈਗਾਮ ਦਿੰਦੇ ਜੇ ਕਿ ਉਹ ਬੜੀ ਤਲਖ ਗੱਲ ਵੀ ਬੜਾ ਬਸਾ ਔਕਾਤ ਨਾ ਤੁਸੀਂ ਕਰ ਦਿੰਦੇ ਜੇ ਬੜੇ ਨਰਮ ਲਹਿਜੇ 'ਚ,
0: ਅਤੇ
1: ਮੈਂ ਸਮਝਦਾ ਇਹ ਜਿਹੜਾ ਘੰਟਾ ਡੇਢ ਤੁਹਾਡੇ ਨਾਲ ਹੁੰਦਾ ਇਹ ਸਿੱਖਦਾ ਹੀ ਹੈ ਬੰਦਾ।
0: ਬਿਲਕੁਲ,
1: ਬਹੁਤ ਵਧੀਆ ਪ੍ਰੋਗਰਾਮ ਤੁਹਾਡਾ।
0: ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਵਾਸਤੇ ਕੋਈ ਪੈਗਾਮ, ਜਿਹੜੇ ਨੌਜਵਾਨ ਨਸਲ ਜਿਹੜੀ ਉਹਦੇ ਵਾਸਤੇ ਕੋਈ ਪੈਗਾਮ?
1: ਨੌਜਵਾਨ ਨਸਲ ਲਈ ਤਾਂ ਬਸ ਇਹੀ ਪੈਗਾਮ ਹੈ ਜੀ, ਅੱਜ ਦੀ ਨੌਜਵਾਨ ਨਸਲ ਤਾਂ ਵੈਸੇ ਵੀ ਸਾਡੇ ਤੋਂ ਬਹੁਤ ਅਕਲਮੰਦ ਅਤੇ ਬਹੁਤ ਤੇਜ਼ ਹੈ, ਅਤੇ ਉਹਨਾਂ ਲਈ ਇੱਕੋ ਹੀ ਹੈ ਕਿ ਦੇਖੋ ਜੀ, ਤੁਸੀਂ ਸਿੱਖੋ, ਤੁਸੀਂ ਪੜ੍ਹੋ,
0: ਬਿਲਕੁਲ ਸਹੀ,
1: ਅੱਲਾ ਮਕਾਮ ਦੇਗਾ, ਬਿਲਕੁਲ ਯਕੀਨਨ ਦੇਗਾ ਤੁਹਾਨੂੰ ਕਾਮਯਾਬ, ਤੁਸੀਂ ਉਸੇ ਸੂਰਤ 'ਚ ਹੋ ਸਕਦੇ ਹੋ, ਤੁਸੀਂ ਵੱਡਿਆਂ ਦੀ ਇੱਜ਼ਤ ਕਰੋ। ਅਤੇ ਸਾਡੀ ਜਿਹੜੀ ਤਹਿਜ਼ੀਬ ਹੈ, ਰਹਿਤਲ ਹੈ ਸਾਡੀ, ਸਾਡੀ ਸਕਾਫਤ ਹੈ, ਇਹਦੇ ਨਾਲ ਜੁੜੇ ਰਹੋ।
0: ਬਿਲਕੁਲ ਸਹੀ,
1: ਜਦੋਂ ਬੰਦਾ ਆਪਣੀ ਮਿੱਟੀ ਨਾਲ ਜੁੜਿਆ ਰਹਿੰਦਾ ਅਤੇ ਉਹ ਡਿੱਗਦਾ ਨਹੀਂ ਜੇ,
0: ਬੇਸ਼ੱਕ ਬੇਸ਼ੱਕ।
1: ਅਤੇ ਜੇ ਮਿੱਟੀ ਦੇ ਨਾਲ ਤੁਸੀਂ ਨਹੀਂ ਜੁੜਨਾ, ਤੁਸੀਂ ਮਤਲਬ ਹੈ ਕਿ ਤੁਹਾਡਾ ਦਿਲ 'ਚ ਹੋਵੇ ਕਿ ਤੁਸੀਂ ਡਿਗਰੀ ਕਰੋ ਅਤੇ ਤੁਸੀਂ ਬਾਹਰ ਟੁਰ ਜਾਓ ਅਤੇ ਉਹ ਕਰ ਲਓ, ਅਤੇ ਫਿਰ ਬੰਦਾ ਨਾ ਤਨਹਾ ਰਹਿ ਜਾਂਦਾ ਜੇ ਆਖਰੀ ਉਮਰੇ।
0: ਬਿਲਕੁਲ।
1: ਅਤੇ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਉਣਾ, ਮੁਹੱਬਤਾਂ ਕਰਨੀਆਂ ਨੇ, ਮੁਹੱਬਤਾਂ ਕਰਵਾਉਣੀਆਂ ਨੇ, ਅਤੇ ਤੁਸੀਂ ਆਪਣਾ ਬੁਢਾਪਾ ਜਿਹੜਾ ਉਹਨੂੰ ਵੀ ਖੂਬਸੂਰਤ ਬਣਾਉਣਾ, ਅਤੇ ਫਿਰ ਆਪਣੀ ਮਿੱਟੀ ਨਾਲ ਜੁੜੇ ਰਹੋ, ਰਿਸ਼ਤਿਆਂ ਦੀ ਕਦਰ ਕਰੋ। ਇਹ ਹਰ ਗੁਜ਼ਰਦਾ ਲਮਹਾ ਸਾਨੂੰ ਦੁਬਾਰਾ ਨਹੀਂ ਮਿਲਣਾ, ਇਹ ਸਾਡੀ ਜ਼ਿੰਦਗੀਆਂ ਦੇ ਆਖਰੀ ਲਮਹੇ ਨੇ। ਹਰ ਗੁਜ਼ਰਦੇ ਲਮਹੇ ਪਿਆਰ ਮੁਹੱਬਤ ਵੰਡੋ, ते एक ऐसा पैगाम तुहाडे जबान तो तुहाडे कलम तो जाए कि जिहड़ा मुआशरे दा तवाज़ुन जिहड़ा उहनूं बरकरार रखे ते तुसी एक सोहणी शहरी एक जिम्मेदार शहरी की हैसीयत नाल इस मुल्क की खिदमत करो।
0: बहुत शुक्रिया सर। साजिद खान साहब जनाब बड़ी मेहरबानी तुसी सानू टाइम दिता। जींदे वास्ते रहो, खुश रहो, आबाद रहो, अल्लाह पाक तुहानू हमेशा सलामत रखे। थैंक यू वेरी मच सर।

ਜੀ ਜਨਾਬ, ਐਵੇਂ ਹੀ ਮੈਂ ਘੜੀ ਦੇ ਉੱਤੇ ਧਿਆਨ ਮਾਰਿਆ ਅਤੇ 2:50 ਹੋ ਗਏ ਨੇ। ਮੈਨੂੰ ਫਿਰ ਯਾਦ ਆਇਆ ਕਿ ਸਾਡਾ ਤੁਹਾਡਾ ਜਿਹੜਾ ਉਹ ਟਾਈਮ ਜਿਹੜਾ 3 ਤੱਕ ਬਣਿਆ ਸਾਰੀ, ਪਤਾ ਨਾ ਤੁਹਾਨੂੰ ਪਤਾ ਕਿ ਕਿਸੇ ਦੇ ਨਾਲ ਮੁਲਾਕਾਤ ਕਰਨੀ ਹੋਵੇ ਅਤੇ ਉਹਨਾਂ ਨੂੰ ਦੱਸਣਾ ਜੀ ਇੰਨੇ ਕੁ ਵਜੇ ਤੱਕ ਜਿਹੜਾ ਤੁਸੀਂ ਆ ਜਾਣਾ ਅਤੇ ਅਸੀਂ ਇੰਨੇ ਕੁ ਵਜੇ ਤੱਕ ਜਿਹੜਾ ਨਾ ਫਿਰ ਵਿਹਲੇ ਹੋ ਜਾਵਾਂਗੇ। ਸਾਡੇ ਨਾਲ ਬੜੇ ਹੀ ਖੂਬਸੂਰਤ ਜਿਹੜੇ ਇਨਸਾਨ ਜਨਾਬ ਰਜ਼ਾ ਮਲ ਸਾਹਿਬ ਜਿਹੜੇ ਸ਼ਾਮਿਲ ਹੋਏ ਨੇ, ਕਹਿੰਦੇ ਨੇ ਮੈਂ ਇਸ ਵਕਤ ਤੁਹਾਡਾ ਪ੍ਰੋਗਰਾਮ ਜਿਹੜਾ ਵਜ਼ੀਰਾਬਾਦ 'ਚ ਬੈਠ ਕੇ ਸੁਣ ਰਿਹਾ। ਬੜੀ ਮਿਹਰਬਾਨੀ ਬਈ, ਸਲਾਮਤ ਰਹੋ, ਤੁਹਾਡਾ ਆਉਣਾ ਜਨਾਬ ਸਿਰ ਮੱਥੇ ਜੀਂਦੇ ਵਾਸਤੇ ਰਹੋ। ਬੜਾ ਵਧੀਆ ਲੱਗਾ, ਚੰਗਾ ਲੱਗਾ। ਫਰੀ ਸਾਨੂੰ ਸੁਣ ਰਹੀਆਂ ਨੇ ਚੌਕ 'ਚ ਬੁਰਜੀ ਤੋਂ ਅਤੇ ਕਹਿੰਦੀਆਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਉਹਨਾਂ ਸਾਰੇ ਸੁਣਨ ਵਾਲਿਆਂ ਨੂੰ ਸਾਡਾ ਸਲਾਮ ਆਖਿਆ ਜੀ, ਬੜੀ ਮਿਹਰਬਾਨੀ, ਸਲਾਮਤ ਰਹੋ ਔਰ ਵਸਦੇ ਰਹੋ। ਕਹਿੰਦੇ ਨੇ ਕਿ ਅੱਜ ਤੁਸੀਂ ਪ੍ਰਦੇਸ਼ ਦੇ ਵਿੱਚ ਵਸਣ ਵਾਲੇ ਲੋਕ ਜਿਹੜੇ ਨੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਤੁਸੀਂ ਤਾਜ਼ਾ ਕਰ ਦਿੱਤੀਆਂ। ਬਿਲਕੁਲ ਜਨਾਬ, ਅਸੀਂ ਯਾਦਾਂ ਜਿਹੜੀਆਂ ਨੇ, ਯਾਦਾਂ ਯਾਦਾਂ ਅਸੀਂ ਤਾਂ ਰਹਿ ਜਾਂਦੀਆਂ ਨੇ, ਜ਼ਿੰਦਗੀ ਤਾਂ ਮੁੱਕ ਮੁਕਾ ਜਾਂਦੀ ਹੈ। ਰਿਮਸ਼ਾ ਸਾਨੂੰ ਸੁਣ ਰਹੀਆਂ ਲਾਹੌਰ ਤੋਂ ਔਰ ਉਹਨਾਂ ਨੇ ਬੜੀ ਖੂਬਸੂਰਤ ਸਾਂਝ ਪਾਈ, ਜਿੰਦੇ ਵਾਸਤੇ ਰਹੋ ਔਰ ਤੁਸੀਂ ਇਸੇ ਤਰ੍ਹਾਂ ਆਉਂਦੇ ਰਿਹਾ ਕਰੋ। ਐਮ ਇਜਾਜ਼ ਅਲੀ ਸਾਨੂੰ ਸੁਣਦੇ ਨੇ, ਕਹਿੰਦੇ ਨੇ ਮੈਂ ਤੁਹਾਡਾ ਪ੍ਰੋਗਰਾਮ ਸ਼ਰਕਪੁਰ ਸ਼ਰੀਫ 'ਚ ਬੈਠ ਕੇ ਸੁਣ ਰਿਹਾ, ਬੜੀ ਮਿਹਰਬਾਨੀ ਬਾਈ, ਸਲਾਮਤ ਰਹੋ। ਔਰ ਨਜ਼ੀਰ ਖੋਸੂ ਸਾਨੂੰ ਸੁਣਦੇ ਨੇ ਸੋਬਤਪੁਰ ਬਲੋਚਿਸਤਾਨ ਤੋਂ, ਬਾਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਔਰ ਬੜਾ ਅੱਛਾ ਲੱਗਾ। ਮੁਹੰਮਦ ਅਰਸ਼ਦ ਗੁੰਦਲ ਸਾਹਿਬ ਜਨਾਬ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਸੁਣ ਕੇ ਸਾਨੂੰ ਦੱਸਿਆ ਕਿ ਤੁਸੀਂ ਸਾਡੇ ਨਾਲ ਮੌਜੂਦ ਹੋ। ਫੌਜ਼ੀਆ ਸਈਦ ਸਾਹਿਬਾ ਜਿਹੜੀਆਂ ਸਾਡੇ ਨਾਲ ਮੌਜੂਦ ਨੇ, ਮਲਿਕ ਆਬਦ ਮਹਿਮੂਦ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤਸੱਵਰ ਹੁਸੈਨ ਸਾਹਿਬ, ਅਸਗਰ ਬਾਈ, ਮੁਹੰਮਦ ਆਸ਼ਿਕ ਪਠਾਨ ਸਾਹਿਬ ਜਨਾਬ ਤੁਹਾਡਾ ਮੈਸੇਜ ਮੇਰੀਆਂ ਅੱਖਾਂ ਕੋਲ ਲੰਘਿਆ ਔਰ ਮੈਂ ਉਹ ਮੈਸੇਜ ਜਿਹੜਾ ਨਾ ਬਿਲਕੁਲ ਜਿਹੜਾ ਨਾ ਉਹ ਮੈਂ ਦੇਖ ਲੈਂਦਾ ਵਾਂ। ਹਾਂਜੀ, ਉਹਨਾਂ ਨੇ ਆਖਿਆ ਕਾਇਨਾਤ ਰੇਡੀਓ ਲਿਸਨਰ ਕਲੱਬ ਲਾਹੌਰ ਔਰ ਜਮਾਲਪੁਰ, ਹਾਸਲਪੁਰ, ਮੁਹੰਮਦ ਆਸ਼ਿਕ ਪਠਾਨ, ਮੁਹੰਮਦ ਅਜਮਲ ਪਠਾਨ, ਮੁਹੰਮਦ ਅਕਮਲ ਪਠਾਨ, ਮੁਹੰਮਦ ਨਵੀਦ ਪਠਾਨ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਇਹ ਸਲਾਮ ਦੇ ਦਿਓ। ਰੇਡੀਓ ਪਾਕਿਸਤਾਨ ਦੀ ਪੂਰੀ ਟੀਮ ਨੂੰ ਉਹਨਾਂ ਜਨਾਬ ਸਲਾਮ ਦਿੱਤਾ, ਬੜੀ ਮਿਹਰਬਾਨੀ। ਬੜਾ ਅੱਛਾ ਲੱਗਦਾ ਜਦੋਂ ਸਾਰੇ ਜੀ ਰਲ ਮਿਲ ਕੇ ਸਾਡਾ ਪ੍ਰੋਗਰਾਮ ਸੁਣਦੇ ਨੇ। ਅੱਜ ਦਾ ਸਾਡਾ ਸਰਦਾਵਾਂ ਇਹ ਸੀ ਕਿ ਜਿਹੜੀਆਂ ਅੱਖਾਂ ਜਿਹੜੀਆਂ ਉਹ ਨਹੀਂ ਰੱਜਦੀਆਂ, ਜਦ ਕਿ ਢਿੱਡ ਜਿਹੜਾ ਉਹ ਰੱਜ ਜਾਂਦਾ, ਅਤੇ ਮਕਸਦ ਸਾਡੀ ਗੱਲ ਕਰਨ ਦਾ ਇਹ ਸੀ ਕਿ ਲਾਲਚ ਜਿਹੜਾ ਉਹਨੂੰ ਖਤਮ ਕਰਕੇ ਜੀਵੀਏ। ਕਿਉਂ ਨਾ ਅਸੀਂ ਆਪਣੀ ਜ਼ਾਤ ਦੀ ਨਫੀ ਕਰੀਏ, ਕਦੀ ਆਪਣੀ ਜ਼ਾਤ ਨੂੰ ਅਸੀਂ ਹਰ ਜਗ੍ਹਾ 'ਤੇ ਤਰਜੀਹ ਦੇਣਾ ਬੰਦ ਕਰਕੇ ਅਤੇ ਕਦੀ ਕਿਸੇ ਦੀ ਜਿਹੜੀ ਨਾ ਉਹ ਜ਼ਾਤ ਨੂੰ ਤਰਜੀਹ ਦਈਏ, ਕਿਸੇ ਨੂੰ ਅੱਗੇ ਆਉਣ ਦਾ ਮੌਕਾ ਦਈਏ। ਬਹੁਤ ਸਾਰੀਆਂ ਅਸੀਂ ਜਗ੍ਹਾ ਦੇਖੀਆਂ ਕਿ ਲੋਕ ਨਾ ਕਿਸੇ ਦੂਜੇ ਨੂੰ ਅੱਗੇ ਆਉਣ ਨਹੀਂ ਦਿੰਦੇ ਹੈ, ਅੱਗੇ ਆਉਣ ਦਾ ਮੌਕਾ ਨਹੀਂ ਦਿੰਦੇ ਹੈ। ਮੌਕਾ ਜਦੋਂ ਅਸੀਂ ਦਿਆਂਗੇ ਨਹੀਂ ਤਾਂ ਫਿਰ ਮੈਂ ਸਮਝਦਾ ਕਿ ਅਸੀਂ ਅੱਗੇ ਕਾਮਯਾਬ ਜਿਹੜਾ ਨਾ ਉਹ ਨਹੀਂ ਹੋ ਸਕਾਂਗੇ। ਅਸੀਂ ਆਪਣੀ ਪ੍ਰੋਫਾਈਲ ਜਿੰਨੀ ਮਰਜ਼ੀ ਬਿਹਤਰ ਬਣਾਈਏ, ਲੋਕ ਜਦੋਂ ਸਾਨੂੰ ਪਸੰਦ ਨਹੀਂ ਕਰਨਗੇ, ਜਦੋਂ ਕਿਸੇ ਦੀ ਪ੍ਰੋਫਾਈਲ 'ਤੇ ਕੰਮ ਕਰਾਂਗੇ ਤਾਂ ਲੋਕ ਕਹਿਣਗੇ ਕਿ ਯਾਰ ਇਸ ਬੰਦੇ ਨੇ ਇਸ ਬੰਦੇ ਵਾਸਤੇ ਬੜੀ ਮਿਹਨਤ ਕੀਤੀ ਹੈ, ਬੜੀ ਕੋਸ਼ਿਸ਼ ਕੀਤੀ ਹੈ। ਅੱਲਾਹ ਪਾਕ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ, ਖੁਸ਼ ਰੱਖੇ, ਆਬਾਦ ਰੱਖੇ ਔਰ ਆਪਣੇ ਦਿਲ ਵਿੱਚੋਂ ਜਿਹੜਾ ਕਿਨਾ ਹੈ, ਜਿਹੜੀ ਬੋਗਜ਼ ਹੈ, ਆਪਣੇ ਦਿਲ 'ਚੋਂ ਹਸਦ ਹੈ, ਲਾਲਚ, ਇਹਨੂੰ ਕੋਸ਼ਿਸ਼ ਕਰੋ ਕਿ ਇਹਨੂੰ ਖਤਮ ਕਰੋ। ਇਹ ਛੋਟੀ ਜਿਹੀ ਜ਼ਿੰਦਗੀ ਹੈ, ਪਾਕ ਸਾਫ ਔਰ ਬੰਦੇ ਨੂੰ ਅੱਛੇ ਤਰੀਕੇ ਦੇ ਨਾਲ ਜਾਣਾ, ਆਪਣਾ ਦਮਨ ਜਿਹੜਾ ਉਹ ਬਚ ਬਚਾ ਕੇ ਜਾਣਾ, ਉਹ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਅਤੇ ਆਖਰ 'ਤੇ ਮੈਂ ਜਨਾਬ ਸਾਡੇ ਜਿਹੜੇ ਹੈ ਨੇ ਗੌਰਮੈਂਟ ਆਫ ਪੰਜਾਬ, ਉਹ ਵਜ਼ੀਰ ਆਲਾ ਜਿਹੜੀਆਂ ਨੇ ਸਾਡੀਆਂ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗੇ ਔਰ ਉਹਨਾਂ ਨੇ ਬੜਾ ਅੱਛਾ ਜਿਹੜਾ ਪ੍ਰੋਜੈਕਟ ਜਿਹੜਾ ਸੁਥਰਾ ਪੰਜਾਬ ਜਨਾਬ ਉਹ ਬਣਾਇਆ ਔਰ ਉਹਦੇ ਹਵਾਲੇ ਦੇ ਨਾਲ ਕਿ ਜਿਸ ਤਰ੍ਹਾਂ ਈਦ ਦੇ ਉੱਪਰ ਜਿਤਨਾ ਮਤਲਬ ਅਸੀਂ ਦੇਖਦੇ ਸਾਂ ਕਿ ਲੋਕ ਜਿਹੜੇ ਨਾ ਜਦੋਂ ਕੁਰਬਾਨੀਆਂ ਕਰਦੇ ਸਨ, ਜਗ੍ਹਾ ਜਗ੍ਹਾ 'ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਹਨ। ਉਹਨਾਂ ਦੀਆਂ ਖੱਲਾਂ ਪਈਆਂ ਨੇ, ਉਹਨਾਂ ਦੀਆਂ ਆਂਦਰਾਂ ਪਈਆਂ ਨੇ, ਇਸ ਤਰ੍ਹਾਂ ਕਰਕੇ ਹਰ ਗਲੀ ਮੁਹੱਲੇ ਦੇ ਵਿੱਚ ਸਮੈਲ ਆ ਰਹੀ ਹੁੰਦੀ ਸੀ, ਲੇਕਿਨ ਪਿਛਲੇ ਸਾਲ ਵੀ ਔਰ ਇਸ ਸਾਲ ਵੀ ਜੇ ਸਾਨੂੰ ਇਹ ਚੀਜ਼ ਜਿਹੜੀ ਦੇਖਣ ਨੂੰ ਨਹੀਂ ਮਿਲੀ ਹੈ, ਉਹਦੇ ਵਾਸਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਕਹਿੰਦੇ ਨੇ ਕਿ ਕੋਈ ਵੀ ਇਨਸਾਨ, ਚਾਹੇ ਮੈਂ ਵਾਂ, ਤੁਸੀਂ ਹੋ, ਕੋਈ ਇੱਕ ਇਨਸਾਨ ਜਿਹੜਾ ਉਹ ਅੱਛਾ ਕੰਮ ਕਰੇ, ਉਹਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ। ਹੌਸਲਾ ਅਗਲੇ ਇਨਸਾਨ ਦਾ ਹੱਕ ਹੈ, ਉਹਦਾ ਜਿਹੜਾ ਨਾ ਹੱਕ ਜਿਹੜਾ ਅਦਾ ਕਰਨਾ ਚਾਹੀਦਾ। ਕੋਈ ਵੀ ਇਨਸਾਨ ਜਿਹੜਾ ਅੱਛਾ ਕੰਮ ਕਰੇ ਅਤੇ ਉਹਦੀ ਜ਼ਰੂਰ ਜਨਾਬ ਹੌਸਲਾ ਅਫਜ਼ਾਈ ਕਰਿਆ ਕਰੋ। ਤੁਹਾਡੇ ਗਲੀ ਮੁਹੱਲੇ ਦੇ ਵਿੱਚ ਕੋਈ ਬੱਚਾ ਅੱਛਾ ਕੰਮ ਕਰ ਰਿਹਾ, ਕੋਈ ਅੱਛਾ ਪਰਫਾਰਮ ਕਰ ਰਿਹਾ, ਉਹਦੀ ਜਨਾਬ ਜ਼ਰੂਰ ਜਿਹੜਾ ਨਾ ਤੁਸੀਂ ਜਿਹੜੀ ਨਾ ਹੌਸਲਾ ਅਫਜ਼ਾਈ ਕਰਿਆ ਕਰੋ। ਇਹਦੇ ਨਾਲ ਬੰਦੇ ਨੂੰ ਅੱਗੇ ਵਧਣ ਦਾ ਮੌਕਾ ਲੱਭਦਾ, ਬੰਦਾ ਮਜ਼ੀਦ ਬਿਹਤਰ ਕਰਦਾ ਔਰ ਹਮੇਸ਼ਾ ਖੁਸ਼ ਰਹੋ, ਆਬਾਦ ਰਹੋ, ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਦੁਨੀਆ ਉੱਤੇ ਰੱਖ ਫਕੀਰਾ ਐਸਾ ਬੈਨ ਖਲੋਣ, ਕੋਲ ਰਵੇਂ ਅਤੇ ਹੱਸਣ ਸਾਰੇ, ਟੁਰ ਜਾਵੇਂ ਅਤੇ ਰੋਣ। ਆਪਣੇ ਮੇਜ਼ਬਾਨ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਜ਼ਿੰਦਗੀ ਰਹੀ ਅਤੇ ਫਿਰ ਮਿਲਾਂਗੇ ਉਸੇ ਦੁਆ ਦੇ ਨਾਲ, ਕਿ ਇਨਸ਼ਾਅੱਲਾ ਸੰਗਤਾਂ ਦੀ ਖੈਰ ਹੋਵੇ।

0: शुक्रिया, आपने FM 101 ट्यून किया।
1: सोचिए, जब दुनिया सुनाई तो दे मगर दिखाई ना दे। लाहौर, जहां हर गली में एक कहानी है, लेकिन कुछ आंखें ऐसी भी हैं जिनकी रोशनी धुंधला चुकी है। लेकिन अब नहीं, 13 जून अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में।
0: शुक्रिया, आपने FM 101 ट्यून
1: किया। 13 जून PC होटल लाहौर आइए और दें अलशफा ट्रस्ट आई अस्पताल का साथ। किसी की जिंदगी का अंधेरा हमेशा के लिए मिटाने में अपना हिस्सा डालें। मजीद मालूमात, टिकट और टेबल की बुकिंग के लिए अभी हमारी वेबसाइट विजिट करें www.alshifaeye.org।
2: सुनते रहिए FM 101। सुनते रहिए FM 101।
0: शुक्रिया, आपने FM 101 ट्यून किया।
2: सुनते रहिए FM 101।
3: प्रोग्राम सुनने वाले सारे भैन भरावां ते बुजुर्गां दी खिदमत विच तुहाडी मेज़बान साइमा बहुत सारे सलाम ते पुरखलूस दुआवां दा हदिया पेश करदी है। सुने भैन भराओ, असीं अपनी जिंदगी नूं पुरअसाइश बनाउण लई रात दिन मेहनत करने आ। ना खाण दी होश हुंदी है ते ना ही आराम दी फुरसत। बस इहो जनून रहिंदा है कि ज़्यादा तों ज़्यादा कमाईए ते जिंदगी नूं पुरअसाइश बनाईए। लेकिन सुने भैन भराओ, असीं इह नहीं सोचदे कि साडी दौलत ते हर आसाइश दा मज़ा साडी सेहत नाल मशरूत है, क्योंकि सेहत दे बगैर कोई वी शै चंगी नहीं लगदी। ਸੋਹਣੇ ਭੈਣ ਭਰਾ, ਸਿਹਤ ਨੂੰ ਹਰ ਸ਼ੈ ਤੋਂ ਜ਼ਿਆਦਾ ਅਹਿਮੀਅਤ ਦਿਓ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਦੀ ਅਲਾਮਤ ਮਹਿਸੂਸ ਕਰ ਰਹੇ ਹੋ ਤਾਂ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਅਤੇ ਪੇਚੀਦਾ ਬਿਮਾਰੀਆਂ ਦੇ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160, ਯਾਨੀ 042-377-27-160। ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਹੁਣ ਤੁਸੀਂ ਯਕੀਨਨ ਮੁੰਤਜ਼ਰ ਹੋਵੋਗੇ ਆਪਣੀ ਈਮੇਲ ਅਤੇ SMS ਦੇ ਜਵਾਬ ਸੁਣਨ ਦੇ, ਉਹ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਜ਼ੁਬਾਨੀ। ਅਤੇ ਜਨਾਬ ਬੁਢੀਕਾ ਮੁੱਕ ਗਈਆਂ ਅਤੇ ਮੈਂ ਹੁਣ ਤੁਹਾਡੀ ਮੁਲਾਕਾਤ ਕਰਾਉਣੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਅਵਾਰਡੀ ਆਫ ਦਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਤੁਸੀਂ ਆਪਣੀ ਤਮਾਮ ਤਰ ਮਸਰੂਫੀਆਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਜਿਹਦੇ ਲਈ ਮੈਂ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੀ ਹਾਂ।
4: ਸਹਿਮਾ ਜੀ, ਸ਼ੁਕਰੀਆ ਅਤੇ ਮੈਂ ਆਪਣੇ ਭੈਣ ਭਰਾਵਾਂ ਦਾ ਕਰਨਾ ਵਾਂ ਜਿਹੜੇ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਦੇ ਨੇ ਅਤੇ ਮੈਨੂੰ ਆਪਣੀ ਤਿੱਬੀ ਖਿਦਮਤ ਦਾ ਮੌਕਾ ਫਰਾਹਮ ਕਰਦੇ ਨੇ।
3: ਜੀ, ਬੜੀ ਮਿਹਰਬਾਨੀ ਸੁਲੇਮਾਨ ਸਾਹਿਬ
4: ਜੀ।
3: ਨਾਮ ਕੀ ਮਿੱਠੀ, ਅੰਜਾਮ ਕੀ ਕੜਵੀ, ਬਿਮਾਰੀ ਯਾਨੀ ਸ਼ੂਗਰ। ਤੁਸੀਂ ਗੁਜ਼ਿਸ਼ਤਾ ਪ੍ਰੋਗਰਾਮ ਵਿੱਚ ਬਹੁਤ ਹੀ ਮੁਫੀਦ ਗੱਲਾਂ ਦੱਸੀਆਂ ਸਨ ਸੁਲੇਮਾਨ ਸਾਹਿਬ
4: ਜੀ। ਹਾਂਜੀ,
3: ਸ਼ੂਗਰ ਦੇ ਫੈਲਾਓ ਅਤੇ ਨੋਰਮਲ ਸ਼ੂਗਰ ਲੈਵਲ ਦੇ ਬਾਰੇ ਵੀ ਸਾਨੂੰ ਆਗਾਹ ਕਰੋ ਜ਼ਰਾ।
4: ਲੋ ਸਹਿਮਾ ਜੀ, ਮੈਂ ਬੜੀਆਂ ਜ਼ਰੂਰੀ ਗੱਲਾਂ ਕਰਨ ਲੱਗਾ, ਜ਼ਰਾ ਤੁਸੀਂ ਗੌਰ ਨਾਲ ਸੁਣਨਾ
3: ਜੀ। ਬਿਲਕੁਲ,
4: ਤੇ ਸਾਰੇ ਸੁਣਨ ਵਾਲੇ ਜਿਹੜੇ ਨੇ ਉਹ ਵੀ ਜ਼ਰਾ ਗੌਰ ਫਰਮਾਨ, ਇਨਸ਼ਾਅੱਲਾ ਬੜਾ ਨਫਾ ਹੋਏਗਾ, ਬੜਾ ਫਾਇਦਾ ਹੋਏਗਾ
3: ਇਨਸ਼ਾਅੱਲਾ।
4: ਸਹਿਮਾ ਜੀ, ਸੁਬਹ ਨਹਾਰ ਨੂੰ ਯਾਨੀ ਫਾਸਟਿੰਗ ਜਿਹੜੀ ਸ਼ੂਗਰ ਹੈ ਨਾ, ਉਹ 70 ਮਿਲੀਗ੍ਰਾਮ ਡੈਸੀਲੀਟਰ ਤੋਂ ਲੈ ਕੇ 110 ਮਿਲੀਗ੍ਰਾਮ ਡੈਸੀਲੀਟਰ ਤੱਕ ਹੋਣੀ ਚਾਹੀਦੀ ਹੈ, ਤੇ ਨਾਸ਼ਤੇ ਤੋਂ ਬਾਅਦ 100 ਤੋਂ ਲੈ ਕੇ 180 ਮਿਲੀਗ੍ਰਾਮ ਡੈਸੀਲੀਟਰ ਦੇ ਦਰਮਿਆਨ ਹੋਣੀ ਚਾਹੀਦੀ ਹੈ। ਸਹਿਮਾ ਜੀ, ਸ਼ੂਗਰ ਨਹਾਇਤ ਤੇਜ਼ੀ ਨਾਲ ਫੈਲ ਰਹੀ ਹੈ।
3: ਬਿਲਕੁਲ,
4: ਅਤੇ IDF ਯਾਨੀ ਇੰਟਰਨੈਸ਼ਨਲ ਜ਼ਿਆਬੀਤਸ ਫੈਡਰੇਸ਼ਨ ਦੇ ਅਦਾਦੋ ਸ਼ੁਮਾਰ ਦੇ ਮੁਤਾਬਿਕ ਇਸ ਵੇਲੇ ਦੁਨੀਆ ਵਿੱਚ 28,50,00,000 ਅਫਰਾਦ ਇਸ ਬਿਮਾਰੀ ਦਾ ਸ਼ਿਕਾਰ ਨੇ, ਅਤੇ ਜੇ ਇਹੋ ਹੀ ਹਾਲਤ ਰਹੀ ਤੇ 2030 ਤੱਕ ਇਹ ਤਾਦਾਦ 40,38,00,000 ਤੋਂ ਵੀ ਜ਼ਿਆਦਾ ਹੋ ਜਾਵੇਗੀ। ਸਹਿਮਾ ਜੀ, 1995 ਦੇ ਦੌਰਾਨ ਬਾਲਗ ਅਫਰਾਦ ਵਿੱਚ ਸ਼ੂਗਰ ਦੀ ਸ਼ਰ੍ਹਾ 4% ਸੀ, ਜਿਹੜੀ 2025 ਤੱਕ ਤਕਰੀਬਨ 5.8% ਤੱਕ ਹੋ ਜਾਏਗੀ। ਸਹਿਮਾ ਜੀ, ਫਿਕਰਮੰਦੀ ਦੀ ਗੱਲ ਇਹ ਵੇ ਕਿ ਤਰੱਕੀ ਪਜ਼ੀਰ ਮੁਲਕਾਂ ਯਾਨੀ ਗਰੀਬ ਮੁਲਕਾਂ ਵਿੱਚ ਅਜ਼ਾਫਾ ਜ਼ਿਆਦਾ ਹੋਵੇਗਾ। ਤਰੱਕੀ ਯਾਫਤਾ ਮਮਾਲਿਕ ਵਿੱਚ 2025 ਤੱਕ ਮਰਜ਼ ਦੀ ਸ਼ਰ੍ਹਾ 42% ਹੋ ਜਾਵੇਗੀ, ਯਾਨੀ ਮਰੀਜ਼ਾਂ ਦੀ ਤਾਦਾਦ 51 ਮਿਲੀਅਨ ਤੋਂ 72 ਮਿਲੀਅਨ ਹੋ ਜਾਵੇਗੀ। ਇਹਦੇ ਬਰਕਸ ਗਰੀਬ ਮੁਲਕਾਂ ਵਿੱਚ ਇਹ ਸ਼ਰ੍ਹਾ 70% ਹੋਵੇਗੀ ਅਤੇ ਮਰੀਜ਼ਾਂ ਦੀ ਤਾਦਾਦ 84 ਮਿਲੀਅਨ ਤੋਂ 128 ਮਿਲੀਅਨ ਤੱਕ ਪਹੁੰਚ ਜਾਏਗੀ। ਯਾਨੀ 2025 ਵਿੱਚ ਸ਼ੂਗਰ ਦੇ 75% ਮਰੀਜ਼ ਗਰੀਬ ਮੁਲਕਾਂ ਦੇ ਬਾਸ਼ਿੰਦੇ ਹੋਣਗੇ। ਸਹਿਮਾ ਜੀ, ਇੱਕ ਫਿਕਰ ਅੰਗੇਜ਼ ਗੱਲ ਇਹ ਵੇ ਕਿ ਪਾਕਿਸਤਾਨ ਵਿੱਚ ਜ਼ਿਆਦਾ ਮਰੀਜ਼ ਐਸੇ ਨੇ ਜਿਨ੍ਹਾਂ ਦੀ ਉਮਰ 45 ਤੋਂ 62 ਸਾਲ ਦੇ ਦਰਮਿਆਨ ਹੈ ਅਤੇ ਇਹੋ ਉਮਰ ਹੈ ਜਦੋਂ ਬੰਦਾ ਆਪਣੀ ਘਰੇਲੂ ਜ਼ਿੰਮੇਦਾਰੀਆਂ ਮਸਲਨ ਬੱਚਿਆਂ ਦੀ ਸ਼ਾਦੀ ਵਿਆਹ ਦੀ ਫਿਕਰ ਵਿੱਚ ਹੁੰਦਾ ਹੈ।
3: ਬਿਲਕੁਲ ਬਿਲਕੁਲ।
4: ਇਹਦੇ ਬਰਕਸ ਤਰੱਕੀ ਯਾਫਤਾ ਮਮਾਲਿਕ ਵਿੱਚ ਸ਼ੂਗਰ ਦੀ ਮਰੀਜ਼ਾਂ ਦੀ ਅਕਸਰੀਅਤ 65 ਸਾਲ ਦੀ ਉਮਰ ਵਿੱਚ ਹੁੰਦੀ ਹੈ। ਸਹਿਮਾ ਜੀ, ਇਹ ਲੰਮਾ ਫਿਕਰ ਹੀ ਆਏ ਅਤੇ ਸ਼ੂਗਰ ਦੇ ਖੌਫਨਾਕ ਫੈਲਾਓ ਨੂੰ ਮੱਦੇਨਜ਼ਰ ਰੱਖ ਕੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਮੂਲ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਈਏ।
3: ਬਿਲਕੁਲ।
4: ਅਤੇ ਮੁਨਾਸਬ ਖੁਰਾਕ ਦੇ ਨਾਲ ਨਾਲ ਰੋਜ਼ਾਨਾ ਦੀ ਵਾਕ ਜਾਂ ਹਲਕੀ ਫੁਲਕੀ ਵਰਜ਼ਿਸ਼ ਨੂੰ ਆਪਣਾ ਮਾਮੂਲ ਬਣਾਈਏ।
3: ਜੀ ਬੇਸ਼ੱਕ, ਇਹ ਤਾਂ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਖੌਫਨਾਕ ਬਿਮਾਰੀ ਤੋਂ ਮਹਿਫੂਜ਼ ਰਹੀਏ। ਸੁਲੇਮਾਨ ਸਾਹਿਬ
4: ਜੀ, ਜੀ
3: ਤੁਸੀਂ ਸ਼ੂਗਰ ਦੇ ਹਵਾਲੇ ਨਾਲ ਬਹੁਤ ਹੀ ਫਿਕਰ ਅੰਗੇਜ਼ ਗੱਲਾਂ ਦੱਸੀਆਂ ਨੇ।
4: ਸ਼ੁਕਰੀਆ।
3: ਲਿਹਾਜ਼ਾ ਹਰ ਬੰਦੇ ਨੂੰ ਅੱਜ ਤੋਂ ਹੀ ਇਸ ਖੌਫਨਾਕ ਬਿਮਾਰੀ ਦੇ ਖਿਲਾਫ ਜਹਾਦ ਕਰਨਾ ਚਾਹੀਦਾ ਹੈ।
4: ਬਿਲਕੁਲ।
3: ਸੁਲੇਮਾਨ ਸਾਹਿਬ
4: ਜੀ, ਜੀ
3: ਬਿਹਤਰੀਨ ਮਾਲੂਮਾਤ ਦਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਰਿਜ਼ਵਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਉਮਰ 36 ਸਾਲ ਹੈ ਲੇਕਿਨ ਔਲਾਦ ਦੀ ਖੁਸ਼ੀ ਤੋਂ ਮਹਿਰੂਮ ਹਾਂ। ਹੈਰਾਨੀ ਤੇ ਫਿਕਰਮੰਦੀ ਦੀ ਗੱਲ ਇਹ ਵੇ ਕਿ ਸਾਡੀ ਸਾਰੀ ਰਿਪੋਰਟ ਬਿਲਕੁਲ ਐਗਜ਼ੈਕਟ ਨੇ, ਫਿਰ ਸਮਝ ਨਹੀਂ ਆਉਂਦੀ ਕਿ ਆਖਿਰ ਬਿਮਾਰੀ ਦੀ ਕੀ ਵਜ੍ਹਾ ਹੈ। ਸੁਲੇਮਾਨ ਸਾਹਿਬ, ਮੇਰੇ ਦੁੱਖ ਦਾ ਅੰਦਾਜ਼ਾ ਕੋਈ ਨਹੀਂ ਕਰ ਸਕਦਾ, ਇਸ ਖੁਸ਼ੀ ਦੇ ਬਗੈਰ ਮੇਰੀ ਜ਼ਿੰਦਗੀ ਅਧੂਰੀ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਆਪਣੀ ਸਾਰੀ ਮੈਡੀਕਲ ਰਿਪੋਰਟਸ ਇਰਸਾਲ ਕਰ ਰਿਹਾ ਵਾਂ, ਮਿਹਰਬਾਨੀ ਕਰਕੇ ਆਪਣੀ ਰਾਏ ਤੋਂ ਆਗਾਹ ਫਰਮਾਓ। ਸ਼ੁਕਰੀਆ ਜੀ।
4: ਬੇਟਾ ਜੀ, ਇੱਕ ਨਹੀਂ ਬਲਕਿ ਕਈ ਐਸੀ ਬਿਮਾਰੀਆਂ ਨੇ ਜਿਨ੍ਹਾਂ ਦੀ ਤਸ਼ਖੀਸ ਦੇ ਹਵਾਲੇ ਨਾਲ ਸਿਰਫ ਟੈਸਟ ਰਿਪੋਰਟ ਤੇ ਇਨਸਾਰ ਨਹੀਂ ਕੀਤਾ ਜਾ ਸਕਦਾ।
3: ਬਿਲਕੁਲ।
4: ਮੈਂ ਤੁਹਾਡੀਆਂ ਰਿਪੋਰਟਸ ਵੇਖੀਆਂ ਨੇ ਜਿਹੜੀ ਵਾਕਈ ਕਲੀਅਰ ਨੇ, ਲੇਕਿਨ ਫਿਰ ਵੀ ਕੋਈ ਨਾ ਕੋਈ ਵਜ੍ਹਾ ਤੇ ਹੈ ਨਾ।
3: ਬਿਲਕੁਲ।
4: ਜਿਹੜੀ ਬਿਮਾਰੀ ਦਾ ਸਬਬ ਬਣੀ ਹੋਈ ਹੈ ਤੇ ਉਸ ਵਜ੍ਹਾ ਮਰਜ਼ ਦੀ ਤਸ਼ਖੀਸ ਉਦੋਂ ਹੋਵੇਗੀ ਜਦੋਂ ਤੁਸੀਂ ਆਪ ਦਵਾਖਾਨੇ ਤੇ ਤਸ਼ਰੀਫ ਲਿਆਓਗੇ।
3: ਬਿਲਕੁਲ।
4: ਬੇਟਾ ਜੀ, ਯਾਦ ਰੱਖਣਾ ਕਿ ਕੋਈ ਬਿਮਾਰੀ ਦੀ ਵਜ੍ਹਾ ਯਾਨੀ ਇੱਲਤ ਤੇ ਮਰਜ਼ ਦੇ ਬਗੈਰ ਨਹੀਂ ਹੁੰਦੀ। ਲਿਹਾਜ਼ਾ ਖੁਦਾ ਤੇ ਭਰੋਸਾ ਰੱਖੋ ਤੇ ਦੁਆਖਰੇ ਤੇ ਆ ਕੇ ਬਿਮਾਰੀ ਦੀ ਤਸ਼ਖੀਸ ਤੇ ਇਲਾਜ ਕਰਾਓ। ਇਨਸ਼ਾਅੱਲਾ ਵਜ੍ਹਾ ਮਰਜ਼ ਦਾ ਇਲਮ ਵੀ ਹੋ ਜਾਏਗਾ ਤੇ ਉਹਦਾ ਤਦਾਰਕ ਵੀ। ਤੁਸੀਂ ਫੌਰਨ ਹੀ ਦੁਆਖਾਨੇ ਤੇ ਆਓ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇੱਲਤ ਤੇ ਮਰਜ਼ ਦੂਰ ਹੋ ਜਾਏਗੀ ਤੇ ਸੋਹਣਾ ਰੱਬ ਆਪਣੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਦੇ ਸਦਕੇ ਤੁਹਾਡੀ ਦਿਲੀ ਮੁਰਾਦਾਂ ਨੂੰ ਜ਼ਰੂਰ ਪੂਰਾ ਫਰਮਾਏਗਾ ਤੇ ਤੁਹਾਨੂੰ ਔਲਾਦ ਦੀ ਨਿਮਤ ਤੋਂ ਵੀ ਇਨਸ਼ਾਅੱਲਾ ਜ਼ਰੂਰ ਹਮਕਿਨਾਰ ਫਰਮਾਏਗਾ, ਕਿਉਂਕਿ ਬੇਉਲਾਦੀ ਦਾ ਕਾਮਯਾਬ ਮੁਕੰਮਲ ਤੇ ਮੁਅੱਸਰ ਇਲਾਜ ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
3: ਬਿਲਕੁਲ ਜੀ, ਸਹੀ ਫਰਮਾਇਆ। ਔਰ ਇਨਸ਼ਾਅੱਲਾ ਤਾਲਾ ਸਾਡੇ ਭਾਈ ਨੂੰ ਵੀ ਅਫਾਕਾ ਹੋਏਗਾ। ਅੱਲਾਹ ਪਾਕ ਦੇ ਘਰ ਦੇ ਰਹੇ ਹਨੇਰ ਨਹੀਂ, ਉਹ ਪਾਕ ਜ਼ਾਤ ਚਾਹਵੇ ਤੇ ਮਿੱਟੀ ਤੋਂ ਵੀ ਸ਼ਿਫਾ ਹੋ ਸਕਦੀ ਹੈ।
4: ਬਿਲਕੁਲ।
3: ਲਿਹਾਜ਼ਾ ਰਿਜ਼ਵਾਨ ਭਾਈ, ਤੁਸੀਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਇਨਸ਼ਾਅੱਲਾ ਤਾਲਾ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ। ਸੁਲੇਮਾਨ ਸਾਹਿਬ, ਤੁਸੀਂ ਮਸਾਇਲ ਸੁਣ ਸੁਣ ਕੇ ਥੱਕ ਗਏ ਹੋਵੋਗੇ, ਲਿਹਾਜ਼ਾ ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਕਿਉਂਕਿ ਅੱਧੀ ਛੁੱਟੀ ਦੀ ਟੱਲੀ ਵੱਜ ਗਈ ਹੈ। ਮੈਂ ਸੁਣਨ ਵਾਲਿਆਂ ਨੂੰ ਐਡਰੈਸ ਨੋਟ ਕਰਾਉਂਦੀ ਹਾਂ। ਸੋਹਣੀ ਭੈਣ ਭਰਾ, ਆਪਣੀ ਅਤੇ ਆਪਣੀ ਫੈਮਿਲੀ ਦੀ ਮੁਕੰਮਲ ਸਿਹਤਮੰਦੀ ਵਾਸਤੇ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਅਤੇ ਆਲਮਗੀਰ ਸ਼ੁਹਰਤ ਯਾਫਤਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਦਵਾਖਾਨੇ ਦਾ ਪਤਾ ਅਤੇ ਫੋਨ ਨੰਬਰ ਇਹਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414 2608 ਯਾਨੀ 0300414268 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 6 0। मोबाइल नंबर है 0300-414-2608, यानी 0300-414-2608। ते साडा ईमेल एड्रेस है suleiman.dawakhana@gmail.com। सुलेमान साहब
4: जी,
3: अद्धी छुट्टी बंद हो गई ते प्रोग्राम दा सिलसिला उथों ही शुरू हुंदा है जिथों असी मुनकता कीता सी। सुलेमान साहब
4: जी जी,
3: एक गल बड़ी हैरानी दी है कि छोटी उम्र दे बच्चियां नूं अजीब अजीब बीमारियां हो रही ने।
4: अच्छा,
3: समझ नहीं आंदी कि क्यों है।
4: सहमा जी, ये सब फास्ट फूड ते गैर मियारी ते गैर मुतदिल खुराक दा नतीजा है
3: जी। यानी मम्मी डैडी खुराक, लिबास ते मम्मी डैडी ही गई सी, खुराक भी वही हो गई है।
4: हाँ जी जी बिल्कुल सहमा जी, जदों तक मम्मी अबा खुराक सी उदों तक बच्चे तवाना सेहतमंद ते फिट हुंदे सन। हुण वेखो नूं मोटे ते अंदरों फूके हुंदे ने।
3: जी बिल्कुल, मम्मी डैडी खुराक ने ते बच्चियां नूं चूं चूं दा मुरब्बा बना दिता है। सुलेमान साहब
4: जी जी,
3: एक ईमेल राशिद भट्ट साहब ने लिखी है, कहंदे ने कि मेरा बेटा FSC दा स्टूडेंट है
4: जी,
3: सेहत दे हवाले नाल बहुत ही कमजोर है।
4: अच्छा,
3: खाना पूरी तरह नहीं खांदा, बस बर्गर शवारमा चिप्स ते पिज़्ज़ा खान दा शौकीन है
4: जी जी,
3: ते हर खाने दे नाल बोतल जरूर पींदा।
4: अच्छा,
3: ओदी रंगत जर्द ते जिस्म बहुत ही दुबला पतला ते हर वेले सुस्त रहंदा है। ते जरा जे काम करन तो बाद फौरन ही थक जांदा है।
4: अच्छा,
3: कोई चंगी दवाई पार्सल कर दियो।
4: राशिद भाई, जे तुसी अपने बच्चे दी सेहत मंदी चाहंदे हो ते तुहानू उंदी खुराक ते खसूसी तवज्जो देनी पवेगी।
3: बिल्कुल बिल्कुल,
4: क्योंकि जिहड़ी खुराक तुसी उहनू दे रहे हो ओह खुराक नहीं बल्कि बहुत सारी बीमारियां दी जड़ है।
3: हां जी,
4: इहो जिही खुराक कदी कदी खानी चाहीदी है, मुसलसल इस्तेमाल कतई मुफीद नहीं।
3: बिल्कुल
4: मेरे मोहतरम, तुसी जिहड़ी कैफियत लिखी है उंदे मुताबिक तुहाडे बेटे दा जिगर ते मेदा दोनों डिस्टर्ब ने ते यूरिन दे नाल गैर तबई ज़रात दी मेदश वी है।
3: बिल्कुल,
4: जिहड़ी सेहत वास्ते बहुत ही खतरनाक है। मेरे मोहतरम भाई, फिक्रमंदी की कोई गल नहीं, इंशाल्लाह यह तकलीफ बल्कि तकालीफ बिल्कुल ठीक हो जाएगी। तुसी किसी दिन बेटे नूं दवाखाने ते लियाओ ताकि मैं दवाई तजवीज़ कर सकां। सोहणे रब की करम नवाजी नाल तुहाडा बेटा इंशाल्लाह बिल्कुल सेहतमंद तवाना ते स्मार्ट हो जाएगा
3: इंशाल्लाह ताला जी, क्यों नहीं जी। मोहतरम, तुसी प्रोफेसर हकीम सुलेमान साहब की राय सुनी, हुण तुसी मम्मी डैडी की बजाय अम्मी अब्बा बनो ते बच्चियां नूं खुराक भी अम्मी अब्बे वाली दिओ। ते जिन्नी जल्दी मुमकिन होवे फौरन ही प्रोफेसर सुलेमान साहब नूं मिलो, रब करम करेगा। सुलेमान साहब, अगली ईमेल पढ़नी आ जिहड़ी 3-in-1 ने
4: जी जी,
3: ते इह ईमेल शकील महमूद साहब ने तहरीर कीती है। कहंदे ने कि सुलेमान साहब, मेरे वालिद साहब नूं हाई ब्लड प्रेशर, जोड़ां दे दर्द ते मेदे दी प्रॉब्लम है
4: जी जी।
3: इक मसला ठीक हुंदा है ते दूजी बीमारी ज्यादा हो जांदी है।
4: अच्छा,
3: दवाई बकायदगी नाल लैंदे ने लेकिन कोई बीमारी भी मुकम्मल तौर ते ठीक नहीं हुंदी। हुण मैं फैसला कीता है कि देसी इलाज नूं भी आजमावांगा, हो सकदा है अल्लाह पाक ने इस इलाज विच शिफा रखी होवे
4: जी जी।
3: मेरे वालिद साहब दी उम्र 60 साल है।
4: अच्छा,
3: मेहरबानी करके कोई ऐसी दवाई तैयार कर दो जिते नाल उन्हां दी तबीयत मजमूई तौर ते ठीक हो जाए
4: जी जी।
3: जे तुसी आखो ते मैं उन्हां नूं दवाखाने ते लै आवां ताकि तुसी चेकअप तो बाद बीमारी बारे चंगी तरह जान सको।
4: शकील भाई, एक तो ज्यादा बीमारियां दी मौजूदगी विच पेचीदगी दे चांसेस बहुत ज्यादा हो जांदे ने।
3: बिल्कुल बिल्कुल,
4: ते इही वजह हुंदी है कि कोई बीमारी भी पूरी तरह ठीक नहीं हुंदी। ऐसी सूरत हाल च जरूरी है कि मरीज ते मुआलज दा राबता बरकरार रहे।
3: हां जी,
4: ताकि जरूरत दे मुताबिक दवाई विच तब्दीली कीती जा सके।
3: बिल्कुल बिल्कुल,
4: मेरे मोहतरम भाई तुसी फिकर ना करो, अल्लाह पाक दी मेहरबानी नाल ए मसाइल इंशाल्लाह ठीक हो जाएंगे
3: इंशाल्लाह।
4: मेरे मोहतरम, ए ते बहुत ही बेहतर है कि तुसी किसे दिन अपने वालदे मोहतरम नूं दवाखाने ते लियाओ ताकि मैं उन्हां दे तबई मिजाज तों आगाह होके उन्हां लई दवाई तजवीज़ कर सकां।
3: बिल्कुल,
4: सोहणे रब दी करम नवाजी नाल कुछ अरसे तों बाद ताडे वालद मोहतरम इंशाल्लाह बिल्कुल ठीक हो जाणगे
3: इंशाल्लाह जी, क्यों नहीं। सुलेमान साहब, ए सी प्रोग्राम दी आखरी ईमेल।
4: अच्छा,
3: प्रोग्राम खत्म होने दी टल्ली वज गई है।
4: अच्छा,
3: मैं ताडी मशकूर हां कि तुसी अपनी तिब्बी समाजी अफलाही तदरीसी मसरूफियात दे बावजूद इस प्रोग्राम विच तशरीफ लिया ते साडे भैन भरावां नूं अपनी माहिराना राय तों नवासिया। तुहाडा इक वारी फिर बहुत बहुत शुक्रिया।
4: सहमा जी, तुहाडा ते प्रोग्राम दी सारी टीम दा ते सारे सुनण वालियां दा सब दा बहुत बहुत शुक्रिया
3: जी, बहुत इनायत। सोहणी भैन भराओ, बीमारियां तों ना घबराओ ते दवाखाने ते जाके फौरन ही प्रोफेसर सुलेमान साहब नूं मिलो ते विगड़ियां होईयां बीमारियां तों शिफा पाओ। साडा पता ते फोन नंबर नोट कर लो। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। 2 7 1 6 0 मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@gmail.com पता ते फोन नंबर एक बारी फिर नोट कर लो सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर फोन नंबर 0423772716 यानी 0423772716 मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@gmail.com मोहतरम सुनने वाले सदा खुश रहो ते सेहतमंद रहो इस दुआ दे नाल ही अपनी भैन साइमा नूं दवो इजाजत अगले प्रोग्राम विच इंशाल्लाह ताला फिर मुलाकात होवेगी उस वेले तक सब नूं अल्लाह हाफिज
2: सुनते रहिए FM 101.1
5: स्प्राइट के साथ वाटर बॉम्ब साउथ कोरिया
0: शुक्रिया आपने FM 101 ट्यून किया